ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਢੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤਿਹਾਰੀ ਮਿਲੇ ਸੂਖ ਨਾਮ ਹਰ ਥੋਬਾ ਚਿੰਤਾ ਲਾਹੇ ਹਮਾਰੀ ਰਹਾਓ ਅਵਨਾ ਤੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਓ ਅਭਾਰੀ ਸਾਧੂ ਬਖ ਸਾਂਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਬਾਰੀ ਕੋਈ ਜਨ ਹਰ ਸਿਉ ਦੇਵੇ ਜੋਰ ਚਰਨ ਗਹੋ ਬਖੋ ਸੁਭ ਰਸਨਾ ਤੀਜੇ ਪ੍ਰਾਨ ਅਕੂਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੂ ਹਰ ਸਿੰਚੇ ਸੁਧਾ ਸੰਜੋਰ ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁੱਖ ਭੰਜਨ ਚਤਵਾ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ

0: ਕੌਣ ਕੂਤ
1: ਗੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲੱਖ ਦਰਿਆਓ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
1: ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
1: ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵਲਾਏ ਤਾਰ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
1: ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਾ ਚਾਹੇ ਜੋਰ ਅਸੰਖ ਗਲ ਵਡ ਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੀ ਯਾਰ ਕੂੜੇ ਫਰਾਹੇ
1: ਅਸੰਖ ਮਲੇਸ਼ ਮਲ ਭਾਖਾ ਹੈ ਅਸੰਖ

0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਲਾਹੀ ਸਲਾਹਾ ਇਤੀ ਸੁਲਤਨਾ ਪਾਈਆ
0: ਨਦੀਆਂ ਅਤੇ ਬਹਾ ਪਵੇ ਸਮੁੰਦਰ ਨਾ ਜਾਣੀਏ
1: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
0: ਅੰਤ ਨਾ ਵੇਖਣ ਸੁਣਨਾ

0: ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ
1: ਕੇਤੇ

0: ਉਹ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਚੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰੀ ਸਿਉ ਕਹੀ ਅਨ ਕੀਤੇ ਗਾਵਣ ਹਾਰੇ
1: ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਾਰੋ।

0: ਗਾਵਹਿ ਖੰਡ ਮੰਡਲ ਵਰ ਭੰਡਾਰ ਕਰ ਕਰ ਰੱਖੇ ਧਾਰੇ।
1: ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।
0: ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ।
1: ਸੋਈ ਸੋਈ ਸਦਾ ਸੱਚ ਸਹਿਬ ਸਾਚਾ।

0: ਦੀ ਵਡਿਆਈ,
1: ਜੋਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ।
0: ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ।
1: ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬੈਭੂਤ।
0: ਕਿਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ।
1: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ।
0: ਆਦੇਸ ਸੇ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ।
1: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ।
0: ਆਪ ਨਾਥ ਨਾਥੀ ਸਭ ਜਾਕੀ ਰਿਤ ਸੇ ਦਬਰਾ ਸਾਧ।
1: ਸੰਯੋਗ ਵਿਯੋਗ ਦੁਇ ਕਾਰ ਚਲਾਵੇ ਲੇਖੇ।

0: ਜਿਵ ਤਿਸ ਪਾਵੇ ਤਿਵੇ ਚਲਾਵੇ, ਜਿਵ ਹੋਵੇ ਫਰਮਾਨ
1: ਉਹ ਵੇਖੇ ਉਨਾ ਨਦਰ ਨਾ ਆਵੇ, ਬਹੁਤਾ ਇਹੋ ਵਿਡਾਣ।
0: ਆਦੇਸ਼ ਤਿਸੇ ਆਦੇਸ਼ ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।
1: ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ।
0: ਕਰ ਕਰ ਵੇਖੇ ਸਿਰਜਣ ਹਾਰ, ਨਾਨਕ ਸੱਚੇ

0: ਖੇਤ ਰਾਹ ਪਤ ਪਵੜੀਆਂ ਚੜੀਏ ਹੋਏ ਆਕੇਸ,
1: ਸੁਣ ਗੱਲਾਂ ਆਕਾਸ਼ ਕੀ ਕਿਟਾਈ ਰੀਸ,
0: ਨਾਨਕ ਨਦਰੀ ਪਾਈਏ ਕੂੜੇ ਕੂੜੇ ਠੇਸ,
1: ਆਖਣ ਜੋਰ ਚ ਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ,
0: ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
1: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚਨ ਕੋਏ,
1: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
0: ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜਿਸ ਵਿੱਚ ਜੀਵ ਜੁਗ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
0: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰੂੰ ਪਵੇ ਨਿਸ਼ਾਨ,
1: ਕੱਚ ਬਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ,
0: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
1: ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼,
0: ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ,
1: ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼,
0: ਕੇਤੇ ਐਂਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ,
1: ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ,
0: ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ,
1: ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ,
0: ਕੇਤੀਆ ਸੁਰਤੀ ਸੇਵ, ਕੇਤੇ ਨਾਨਕ ਅੰਤਨ ਅੰਤ,
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ,
0: ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ,
1: ਕਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪੁਛਤਾਏ,
0: ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ,
1: ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ,
0: ਜਿੱਥੇ ਜੋਤ ਮਹਾ ਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ,
1: ਜਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ,
0: ਨਾ ਮਰੇ ਨਾ ਜਾਏ, ਜਿਨ ਕੇ ਰਾਮ ਬਸੇ ਮਨ ਮਾਹੇ,
1: ਜਿੱਥੇ ਭਗਤ ਬਸੈ ਕੇ ਲੋਕ, ਕਰੇ ਆਨੰਦ ਸੱਚਾ ਮਨ ਸੋਏ,
0: ਸੱਚ

0: ਆਕਾਰ ਜਿਬ ਜਿਬ ਹੁਕਮ ਤਿਵੇ ਤਿਵ ਕਾਰ
1: ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ
1: ਓ ਖਲਾ ਅਗੰਤ ਅਵਤਾਰ।

0: ਕਿਰਤਿ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਮੀ ਛਪੇ ਸੰਤ ਪ੍ਰਸਾਦ ਚੱਕਰ ਚੰਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ
1: ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕਹੈ
0: ਜਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀਜੈ
1: ਓਟ ਇੰਦ੍ਰ ਇੰਦ੍ਰਾਣ ਸਾਹੂ ਸਾਹਣ ਗਣੀਜੈ
0: ਰ ਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਰਨ ਤਰਨ ਕਹਿਤ
1: ਸਭ ਸਰਬ ਨਾਮ ਕਥੈ ਕਵਨ ਕਰਮ ਨਾਮ ਨਤ ਸੁਮਤ ਭੁਜੰਗ ਪਿਆਤ ਛੰਦ
2: ਨਮਸਤ ਓਂਕਾਰਿ ਨਮਸਤ ਕਿਰਪਾਲਿ ਨਮਸਤ ਰੂਪੇ ਨਮਸਤ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ

0: ਪੰਜੀ ਨਮਸਤੰਗ ਪੰਜੀ ਨਮਸਤੂ ਦਾਰੀ ਨਮਸਤੰਗ ਪਾਰੀ
1: ਨਮਸਤੰਗ ਸੋਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ
0: ਨਮਸਤੰਗ ਕਰਮੀ ਨਮਸਤੰਗ ਭਰਮੀ ਨਮਸਤੰਗ ਨਿਰਦੇਸ਼ੀ ਨਮਸਤੰਗ ਨਿਰਭੇਸ਼ੀ
1: ਨਮਸਤੰਗ ਨੇ ਨਾਮੇ ਨਮਸਤੰਗ ਨੇ ਕਾਮੇ ਨਮਸਤੰਗ ਨੇ ਤਾਤੇ ਨਮਸਤੰਗ ਨਿਰਗਾਤੇ
0: ਨਮਸਤੰਗ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨੇ ਤਾਪੇ ਨਮਸਤੰਗ ਥਾਪੇ ਨਮਸਤੰਗ ਤੇ ਮਾਨੇ ਨਮਸਤੰਗ ਨੇ ਧਾਨੇ
0: ਨਮਸਤੰਗ ਵਾਹਿ ਨਮਸਤੰਗ ਵਾਹਿ ਨਮਸਤੰਗ ਤਰ ਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਪੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ
0: ਨਮਸਤੰਗ ਮੇ ਨਮਸਤਸਤਰ ਮੇ ਨਮਸਤੰਗ ਜਲਾਸ਼ਰੀ ਨਮਸਤੰਗ ਨਿਰਾਸ਼ਰੀ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤਜਵੇ
0: ਦੇਸ਼ ਨਮਸਤੰਗ ਭੇਸ ਨਮਸਤੰਗ ਧਾਮੀ ਨਮਸਤੰਗ ਨਿਰਵਾਮੇ
1: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ
0: ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ
1: ਨਮਸਤਸਤ ਦੇਵੇ ਨਮਸਤੰਗ ਪੇਵੇ ਨਮਸਤੰਗ ਜਨਮੇ ਨਮਸਤੰਗ ਸੁਬਨਵੇ
0: ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਰਾਰ ਨਮਸਤੰਗ ਰਤਾਰ ਨਮ ਸਰਵ ਧੰਦੇ ਨਮੋਸਤ ਬੰਦੇ
1: ਨਮਸਤੰਗ ਨੇ ਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਨੰਤੇ ਨਮਸਤੰਗ ਮਹਾਂਤੇ ਨਮਸਤਸ ਤਰਾਗੇ ਨਮਸਤੰਗ ਸੁਹਾਗੇ
1: ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ
0: ਨਮੋ ਜੋਗੇ ਨੋ ਭੋਗ ਭੋਗੇ ਨਮੋ ਸਰਵ

0: ਚਤਰ
1: ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ
0: ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
1: ਚਤਰ ਚੱਕਰ ਵਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ

के सर्वत्र मानिए सदैव प्रधानिये के सर्वत्र जापिए।

0: ਮਰ ਜੋ ਨਾਰੀ ਫੁਲ ਜੀ ਮਰ ਜਾਇਕ ਯਕੀਨਾ ਹੈ
1: ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ਲ ਨਿਵਾਸ ਹੈ ਗਰੀ ਮੁਲਕ ਰਾਜ ਹੈ
0: ਭੂਤਾਂ ਪ੍ਰਭੁਕਤ ਪ੍ਰਭਾ

0: ਬਲ ਖਰਾਜ ਹੈ, ਗਰੀਬ ਬਲ ਨਿਵਾਜ ਹੈ, ਹਰੀ ਫਲ ਸ਼ਿਕਨ ਹੈ, ਹਰਾ ਫਲ ਫਿਕਨ ਹੈ,
1: ਪ੍ਰਣਾਸ਼ ਸਮਸਤ ਨਿਵਾਸ ਅੰਗਨ ਗਨੀ ਮਰ ਜਾਇ ਕਰੀਮ ਹੈ,
0: ਸਮਸਤ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕਨ ਪ੍ਰਣਾਸ਼ ਹੈ, ਵੈਸਤ ਨਿਵਾਸ ਹੈ,
1: ਸਰਵ ਗਵਾਨ ਮੇ ਸਰਵਾਨ ਤਮਾਮ।

0: ਸਭ ਮਹਾਂਦੇ ਸਭ ਸਭ ਪਾਨ ਜਲ ਥਲ ਮਹਾਂਦੇ ਸਭ ਸਭ ਬੇਅੰਤ
1: ਅਨੁਭਵ ਨਾਸ ਤ੍ਰਿਤਤੁ ਰਸ ਆਜਨ ਬਾਹੋ ਇਕ ਸਦਾ ਹੋ
0: ਓਂਕਾਰ ਆਦਿ ਕਥਨੀ ਅਨਾਦਿ ਖਲ ਖੰਡ ਖਿਆਲ ਗੁਰ ਬਰ ਅਕਾਲ
1: ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਜ ਚਿਤ ਗਾਤ ਆਜ ਜਨਾ ਬਾਤ ਅਨੰਦ
0: ਗਾਤ ਅਨੰਦ ਬਾਤ ਅੰਟਟ ਭੰਡਾਰ ਅੰਠਠ ਪਾਰ
1: ਆਜ ਇਕ ਧਰਮ ਆਰਤੀ ਚ ਕਰਮ ਅਨਬਨ

0: ਪਿਨ ਰੇਖੇ
1: ਕਰ ਮੰਗਾ ਪਰ ਮੰਗਾ ਗੰਜੇ ਅਲੇਖੇ ਪੁਚੰਗ ਪਿਆ
0: ਸਮਸਤਲ ਪ੍ਰਣਾਮੇ ਸਮਸਤਲ ਪ੍ਰਣਾ ਸਿੰਘ ਅੰਜਨ ਨਾਮੇ ਸਮਸਤਲ ਨਿਵਾਸੀ
1: ਨਿਰਕਾ ਮੰਗ ਪੈ ਪੂਤੇ ਸਮਸਤਲ ਸਰੂਪੇ ਕੋ ਕਰ ਮੰਗ ਪ੍ਰਣਾਸੀ ਸੋ ਧਰ ਮੰਗ ਪੈ
0: ਪੂਤੇ ਪ੍ਰਣਾਸੀ ਕਰੀ ਮੁਲਕ।

0: ਏਕੋ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵ ਸ਼ੁੱਧ ਸਮੋਹ ਸਿਧਾਨ ਕੇ ਦੇਖ ਫਿਰ ਘਰ ਜੋਗ ਜਤੀ ਕੇ
1: ਸੁਰਾਤਨ ਸ਼ੁੱਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਹਨੇ ਦੇਖਿਤ ਪ੍ਰਾਣ ਪਤੀ ਕੇ
1: ਸ੍ਰੀ ਭਗਵਾਨ ਕੀ ਪਾਇ ਕਿਰਪਾ ਹੋਤੇ ਏਕ ਰਤੀ ਬਿਨ ਏਕ ਰਤੀ ਕੇ
0: ਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਕੋਟ ਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਭਗਵਾਨ ਕੇ ਭੂ ਭਲੀ ਬਦਨਿਆਵ ਸੀਸ ਨ ਜਾਤ ਵਿਚਾਰੇ
1: ਇਤੇ ਪੈ ਤੂ ਕਹਾਂ ਪੈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ
0: ਬਰਾ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭਗਵਾਨ ਕੇ ਭੂਪਤ ਕੌਣ ਕਨੈ ਨਹੀਂ ਜਾਤ ਵਿਚਾਰੇ
1: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਆਨੰਦ ਆਦਮ ਦਾਨ ਸੰਜਮ ਨੇਮ ਅਨੇਕ ਵਸੇਖੈ
1: ਵੇਦ ਪੁਰਾਣਿਕ ਤੇਵ ਕੁਰਾਨ ਜਮੀਨ ਜਮਾਨ ਸਮਾਨ ਕੇ ਪੇਖੈ
0: ਗਤੀ ਜਾ ਧਾਰ ਸਭ ਸੁਭ ਚਾਰ ਹਜ਼ਾਰ ਕ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ
0: ਲੇਖੈ ਅੰਤ ਦਬਾਵ ਸਾ ਸੁਨਾ ਦੁਰਜਾਨ ਦਲੈਂਗੇ
1: ਮਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੈਂਗੇ
1: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਬੜੇ ਬਰਿਆਰ ਬਚਾਰੈ ਸਾਰ ਕੀ ਧਾਰ ਪਛਈਆ
1: ਤੋਰਤ ਦੇਸਮ ਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲੈਂਗੇ
0: ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜੇ ਚਕ ਨੇਕ ਸੋ ਏਕ ਦਵਈਆ
0: ਦੇਵ ਨੰਦਨ ਸਾਚਰ ਭੂਤ ਭਵਿੱਖ ਭਵਾਨ

0: ਵਿਰਾਜਨ ਭੁੱਖਾ ਸਭ ਗਵਾਈਆਂ
1: ਸੁਖ ਮਨਾਇ ਵਸਿਆ ਜਨਿਸ਼ਾ ਸਭ ਪੁਜਾਈਆਂ
0: ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
1: ਜੈ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ
0: ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ

0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
1: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾ।

0: ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਸਭ ਤੋਂ ਦੋ ਪਾਇਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਨਾਨਕ ਜਿਸ ਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲਭ
0: ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਕੰਨਿਓ ਤਿੱਖੀ ਵਾਲ ਹੋਣੀ ਕੀ ਏਤ ਮਾਰਗ ਜਾਣਾ
0: ਪ੍ਰਸਾਦੀ ਜਿਨੀ ਆਪ ਤੇ ਅਰਵਾਸਨਾ ਸਮਾਣੀ
1: ਕਹਿ ਨਾਨਕ ਚਾਲ ਭਗਤਾ ਜੁਗ

0: ਪਵਿੱਤਰ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤਰ ਸੰਗਤ ਸਵਾਈਆ
1: ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਿਜ ਉਮਲੀ ਨ ਕਤ ਸੰਜਮ ਧੋਤਾ ਜਾਏ
0: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
1: ਸਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ
0: ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ

0: ਜੀਓ ਨਿਰਮਲ ਬਾਰੋ, ਨਿਰਮਲ ਬਾਰੋ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
1: ਪਹੁੰਚੇ ਨਾਹੀ ਮਨਸਾ ਸੱਚ ਸਮਾਣੀ,
0: ਜਨਵਰ ਤੰਜਨੀ ਖੱਟਿਆ ਭਲੇ ਸੇਵਣ ਜਾਰੇ,
1: ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ,
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ,
1: ਹਿਰਦੇ ਤੇ ਅੰਤਰ ਆਤਮਾ ਸੰਭਾਲੇ।

ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਾਹ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਮੰਨਾਂ ਪੁਰੀਆਂ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਬ ਸਚਿਆਰਾ ਹੋਈ ਹੈ ਕਬ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੀ ਬੁੱਝੈ ਤਾਂ ਹੋਮੈ ਕਹਿ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਕਿਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ, ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੁ, ਨਾਨਕ ਵਿਕਸੈ ਵੇ ਪ੍ਰਵਾਹੁ, ਸਾਚਾ ਸਾਹਿਬ ਸਾਧਨਾ ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹੇ ਦੇਹੇ ਦਾਤ ਕਰੇ ਦਾ ਤਾਰ, ਫੇਰ ਕੇ ਅੱਗੇ ਰੱਖੀਐ ਜਿਦ ਸੈ ਦਰਬਾਰ, ਮਹੁ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ, ਮਾਂ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ, ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ, ਆਓ ਕੁਝ ਕੁ ਸਮਾਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਤਕਰੀਬਨ 15 ਕੁ ਮਿੰਟਾਂ ਤੱਕ ਸਾਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ, ਆਓ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਆਪ ਜੀ ਬੜੇ ਪਿਆਰ ਨਾਲ ਸਤਿਗੁਰ ਦੀ ਮੁਬਾਰਕ ਪਵਿੱਤਰ ਗੋਦ ਵਿੱਚ ਬੈਠ ਕੇ ਨਿਤਨੇਮ ਬਾਣੀਆਂ ਦੇ ਜਾਪ ਅਰਦਾਸ ਬੇਨਤੀ ਹੋਈ ਹੈ। ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਦੇ ਸਹਿਜ ਪਾਠ ਅੱਜ ਗੁਰੂ ਬਖਸ਼ਿਸ਼ ਨਾਲ ਆਰੰਭ ਹੋਏ ਨੇ। ਆਓ ਮਨ ਬਿਰਤੀਆਂ ਗੁਰੂ ਚਰਨਾਂ ਵੀ ਜੋੜੀਏ। ਅੰਮ੍ਰਿਤ ਵੇਲੇ ਆਏ ਹੋਏ ਮੁਬਾਰਕ ਬਚਨ ਪੰਜਵੇਂ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਇਹਨਾਂ ਬਚਨਾਂ ਦੇ ਵਿਚਾਰ ਆਪਾਂ ਸਾਂਝੀ ਕਰਨੀਆਂ ਜੀ। ਅਸੀਸ ਬਖਸ਼ੋ, ਪਿਆਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿੱਚ 2312 ਸ਼ਬਦ ਉਹਨਾਂ ਦੇ ਉਚਾਰਨ ਕੀਤੇ ਹੋਏ ਆ। ਉਹਨਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਆ ਜੀ, ਟੋਡੀ ਮਹੱਲਾ ਪੰਜਵਾਂ, ਘਰ ਪੰਜਵਾਂ। ਪੰਜਵੇਂ ਘਰ ਦਾ ਅਰਥ ਹੈ ਵੀ ਇਸ ਸ਼ਬਦ ਨੂੰ ਪੰਜਵੇਂ ਘਰ ਵਿੱਚ ਗਾਉਣ ਦੀ ਹਦਾਇਤ ਆ। ਅੱਗੇ ਦੁਪਦੇ, ਦੁਪਦੇ ਦਾ ਅਰਥ ਹੁੰਦਾ ਜਿਹੜਾ ਦੋ ਪਦਿਆਂ ਵਾਲਾ ਸ਼ਬਦ ਹੋਵੇ। ਇੱਕ ਓਅੰਕਾਰ, ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ, ਉਹ ਸਾਰਿਆਂ 'ਚ ਇੱਕ ਜਿਹਾ ਵਰਤ ਰਿਹਾ ਹੈ। ਮਿਲਦਾ ਕਿਵੇਂ ਆ ਜੀ? ਸਤਿਗੁਰ ਪ੍ਰਸਾਦ ਉਹ ਗੁਰੂ ਦੀ ਬਖਸ਼ਿਸ਼ ਨਾਲ ਮਿਲਦੇ ਆ। ਬਚਨ ਆ ਜੀ, ਐਸੋ ਗੁਣ ਮੇਰੋ ਪ੍ਰਭ ਜੀ ਕੀ, ਮੇਰੇ ਵਾਹਿਗੁਰੂ ਪਰਮੇਸ਼ਰ ਨੇ ਇੱਦਾਂ ਦਾ ਉਪਕਾਰ ਮੇਰੇ 'ਤੇ ਕੀਤਾ ਹੈ। ਕੀ ਬਖਸ਼ਿਸ਼ ਹੋਈ ਹੈ ਜੀ? ਪੰਜ ਦੋਖ ਅਰ ਅਹੰਗ ਰੋਗ, ਪੰਜੇ ਜਿਹੜੇ ਦੋਖ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹਜ਼ੂਰ ਕਹਿੰਦੇ ਆ ਅਰ ਅਹੰਗ ਰੋਗ ਅਤੇ ਸਭ ਤੋਂ ਵੱਡਾ ਹੰਕਾਰ ਦਾ ਰੋਗ, ਇਹ ਤਨ ਅਤੇ ਸਗਲ ਦੂਰ ਕੀਨ। ਹਜ਼ੂਰ ਕਹਿੰਦੇ ਵੀ ਇਹ ਮੇਰੇ ਤਨ ਵਿੱਚੋਂ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਦੂਰ ਕਰ ਦਿੱਤੇ। ਜਦੋਂ ਵੀ ਸਤਿਗੁਰ ਦੀ ਬਾਣੀ ਆਪਾਂ ਪੜ੍ਹਦੇ ਹਾਂ, ਮਾਲਕ ਨੇ ਸਭ ਤੋਂ ਅਖੀਰ ਦੇ ਸਿਖਰ ਦੀ ਬਾਤ ਜਦੋਂ ਬਾਣੀ 'ਚ ਕੀਤੀ, ਉਹ ਹੰਕਾਰ ਦੀ ਕੀਤੀ ਹੈ। ਇੱਕ ਦੋ ਬਾਣੀ ਦੀਆਂ ਪੰਕਤੀਆਂ ਤੁਸੀਂ ਪੜ੍ਹਦੇ ਹੋ, ਹਜ਼ੂਰ ਕਹਿੰਦੇ ਆ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇੱਦਾਂ ਦੀਆਂ ਬਾਣੀ 'ਚ ਬੜੀਆਂ ਪੰਕਤੀਆਂ ਨੇ ਜਦੋਂ ਹਜ਼ੂਰ ਇਸ ਹੰਕਾਰ ਨੂੰ ਸਭ ਤੋਂ ਅਖੀਰ 'ਤੇ ਬਿਆਨ ਕਰਨਗੇ। ਉਹਦਾ ਕੋਈ ਕਾਰਨ ਆ ਜੀ? ਪੰਜ ਰੋਗਾਂ ਵਿੱਚੋਂ ਸਭ ਤੋਂ ਪਹਿਲਾ ਰੋਗ ਹੈ ਕਾਮ ਦਾ, ਅਤੇ ਕਾਮ ਦੀ ਉਮਰ ਬਹੁਤੀ ਲੰਮੀ ਨਹੀਂ ਅਤੇ ਇਹਦੀ ਆਪਾਂ ਨੂੰ ਬਹੁਤੀ ਵਿਆਖਿਆ ਕਰਨ ਦੀ ਲੋੜ ਵੀ ਨਹੀਂ। ਕ੍ਰੋਧ ਦੀ ਉਮਰ ਥੋੜ੍ਹੀ ਜਿਹੀ ਹੋਰ ਵੱਡੀ ਆ। ਮੰਨ ਲਓ ਕਿਸੇ ਨਾਲ ਝਗੜਾ ਹੋ ਜਾਏ ਅਤੇ ਉਸ ਤੋਂ ਬਾਅਦ ਸਾਲ ਦੋ ਸਾਲਾਂ ਬਾਅਦ ਉਹ ਕ੍ਰੋਧ ਦੀ ਭਾਵਨਾ ਖਤਮ ਹੋ ਗਈ ਅਤੇ ਮਿਲਾਪ ਵਿੱਚ ਮਨੁੱਖ ਬਦਲ ਜਾਂਦੇ ਨੇ। ਲੋਭ ਦੀ ਉਮਰ ਥੋੜ੍ਹੀ ਹੋਰ ਵੱਡੀ ਆ। ਬੰਦੇ ਦਾ ਜਿੰਨੀ ਕੁ ਦੇਰ ਤੱਕ ਸਾਥ ਸਰੀਰ ਦੇ ਰਿਹਾ, ਉਨੇ ਕੁ ਵਕਤ ਕਰਕੇ ਬੰਦਾ ਲੋਭ ਦੀ ਪੂਰਤੀ ਕਰਕੇ ਯਤਨ ਕਰ ਸਕਦਾ ਹੈ। ਮੋਹ ਦੀ ਉਮਰ ਥੋੜ੍ਹੀ ਹੋਰ ਵੱਡੀ ਮੰਨ ਸਕਦੇ ਹਾਂ। ਜਿੰਨੀ ਦੇਰ ਤੱਕ ਸਾਡੇ ਸਵਾਸ ਨੇ, ਅਸੀਂ ਆਪਣੇ ਧੀਆਂ ਪੁੱਤਰਾਂ ਦੇ ਮੋਹ 'ਚ, ਉਹ ਤੋਂ ਬਾਅਦ ਪੋਤਰਿਆਂ ਦੇ ਮੋਹ 'ਚ ਜ਼ਿੰਦਗੀ ਰਹੀ ਅਤੇ ਪੜਪੋਤਰਿਆਂ ਦੇ ਮੋਹ 'ਤੇ, ਭਾਵ ਇਹ ਜ਼ਿੰਦਗੀ ਤੱਕ ਇਹ ਮੋਹ ਬੰਦੇ ਦਾ ਖਹਿੜਾ ਨਹੀਂ ਜੇ ਛੱਡਦਾ। ਪਰ ਜਦੋਂ ਹਜ਼ੂਰ ਹੰਕਾਰ ਦੀ ਗੱਲ ਕਰਦੇ ਨਾ, ਹਜ਼ੂਰ ਨੇ ਕਿਹਾ ਇਹ ਹੰਕਾਰ ਮਤ ਬੰਦਾ ਸਮਝੇ ਵੀ ਇਸੇ ਜੀਵਨ ਵਿੱਚ ਤੇਰਾ ਖਹਿੜਾ ਛੱਡ ਦਿੰਦਾ, ਇਹ ਹੀ ਹੰਕਾਰ ਹੈ ਜਿਹੜਾ ਬੰਦੇ ਨੂੰ ਵਾਰ ਵਾਰ ਜਨਮ ਲੈਣ ਵਾਸਤੇ ਮਜਬੂਰ ਕਰਦਾ ਹੈ। ਇਸੇ ਕਰਕੇ ਹਜ਼ੂਰ ਨੇ ਬਾਣੀ 'ਚ ਕਿਹਾ ਹਉਮੈ ਦੀਰਘ ਰੋਗ ਹੈ, ਇਹ ਜਿਹੜਾ ਹੰਕਾਰ ਇੱਕ ਬਹੁਤ ਵੱਡਾ ਰੋਗ ਆ। ਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਆ ਦਾਰੂ ਪੀ ਇਸ ਮਾਹ, ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਦਾਰੂ ਦਵਾ ਵੀ ਟਿਕਾਈ ਹੋਈ ਆ। ਉਹ ਦਾਰੂ ਦਵਾ ਦਾ ਨਾਂ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਦੋਂ ਗੁਰੂ ਕਾ ਸ਼ਬਦ ਅੰਦਰ ਵਸ ਜਾਏ ਤੇ ਗੁਰੂ ਬਖਸ਼ਿਸ਼ ਕਰੇ, ਮਨੁੱਖ ਦੀ ਜ਼ਿੰਦਗੀ ਵਿੱਚੋਂ ਹੰਕਾਰ ਦਾ ਰੋਗ ਮਿਟਦਾ ਹੈ। ਇੱਕ ਬਚਨ ਹੋਰ ਸੁਣਿਓ ਜੀ ਧਿਆਨ ਨਾਲ। ਅਸਲ 'ਚ ਮਨੁੱਖ ਦੀ ਜ਼ਿੰਦਗੀ 'ਚ ਹੰਕਾਰ ਦੀ ਨਿਸ਼ਾਨੀ ਕੀ ਆ? ਵੀ ਮੇਰੇ ਅੰਦਰ ਮਾਣ ਆ ਗਿਆ, ਹੰਕਾਰ ਆ ਗਿਆ। ਉਹਦਾ ਕਾਰਨ ਇੱਕ ਵੱਡਾ ਹੈ। ਗੁਰੂ ਰਾਮਦਾਸ

ਆਪਣੀ ਲਪੇਟ ਵਿੱਚ ਲੈ ਰਿਹਾ। ਪਰ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਕੋ ਵਿਰਲਾ ਹੈ ਜਿਹੜਾ ਗੁਰੂ ਕਿਰਪਾ ਨਾਲ ਹੰਕਾਰ ਤੋਂ ਬਚ ਜਾਏ। ਹਉ ਮੈਂ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ, ਗੁਰਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹਉ ਬਲਿਹਾਰੀ। ਏਦਾਂ ਦੇ ਸਿੱਖਾਂ ਤੋਂ ਸਦਕਿਆਂ ਜਿਹੜੇ ਗੁਰੂ ਕਿਰਪਾ ਨਾਲ ਬਚ ਗਏ ਆ। ਤਾਂ ਹੀ ਹਜ਼ੂਰ ਨੇ ਕਿਹਾ ਸੁਖੀ ਬਸੈ ਮਸਕੀਨੀ ਆ। ਮਸਕੀਨ ਸ਼ਬਦ ਦਾ ਅਰਥ ਵੈਸੇ ਗਰੀਬ ਹੁੰਦਾ ਹੈ, ਤਨ ਦਾ ਗਰੀਬ ਨਹੀਂ, ਮਨ ਦਾ ਗਰੀਬ। ਜਿਹੜੇ ਮਨੁੱਖ ਦੇ ਅੰਦਰ ਨਿਮਰਤਾ ਆ ਗਈ ਆ, ਹਜ਼ੂਰ ਕਹਿੰਦੇ ਸੁਖੀ ਬਸੈ ਮਸਕੀਨੀ ਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀ ਆ। ਨਾਨਕ ਗਰਭ ਗਲੇ, ਜਿਹੜੇ ਹੰਕਾਰੀ ਸਨ ਉਹਨਾਂ ਦੇ ਗਰਭ, ਉਹਨਾਂ ਦੇ ਹੰਕਾਰ ਸੜ ਗਏ, ਕਿਉਂਕਿ ਹੰਕਾਰੀ ਬੰਦਾ ਪਰਮੇਸ਼ਰ ਦੇ ਦਰ ਤੇ ਕਦੇ ਪ੍ਰਵਾਨ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਮਾਲਕ ਨੇ ਮਿਹਰ ਕੀਤੀ ਆ, ਪੰਜਾਂ ਦੁੱਖਾਂ ਤੋਂ ਹੰਕਾਰ ਦੇ ਰੋਗ ਤੋਂ ਬਚਾ ਲਿਆ। ਇਹ ਤਨ ਤੇ ਸਗਲ ਦੂਰ ਕੀਨ, ਇਹ ਮੇਰੇ ਤਨ ਵਿੱਚੋਂ ਹਜ਼ੂਰ ਨੇ ਦੂਰ ਕਰ ਦਿੱਤੇ ਨੇ। ਇਹ ਰਹਾਵ ਦੇ ਬੋਲ ਨੇ ਜੀ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨ। ਹਜ਼ੂਰ ਕਹਿੰਦੇ ਬੰਧਨਾਂ ਤੋਂ ਛੁਡਾ ਕੇ ਹਿਰਦੇ ਵਿੱਚ ਜਿਹੜੀ ਵਿਖਿਆ ਜ਼ਹਿਰ ਹੈ, ਮਾਇਆ ਜਿਹੜੀ ਹੈ, ਉਹਤੋਂ ਹਜ਼ੂਰ ਨੇ ਰਾਖੀ ਕੀਤੀ। ਗੁਰੂ ਕਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ। ਦੇਖੋ ਹਜ਼ੂਰ ਬਾਣੀ 'ਚ ਗੱਲ ਕਰਦੇ ਆ, ਦੋ ਅੱਗ ਨੇ ਜਿਹੜੀਆਂ ਬੜੀਆਂ ਖਤਰਨਾਕ ਨੇ, ਜਿਹੜੀਆਂ ਹਰ ਇੱਕ ਮਨੁੱਖ ਨੇ ਇਹਦਾ ਸਾਹਮਣਾ ਕੀਤਾ ਅਤੇ ਕਰ ਵੀ ਰਿਹਾ ਹੈ। ਹਜ਼ੂਰ ਬਾਣੀ 'ਚ ਕਹਿੰਦੇ ਆ ਇਹ ਮਾਇਆ ਜਿਹੜੀ ਸੰਸਾਰਿਕ ਤੌਰ 'ਤੇ ਹਜ਼ੂਰ ਨੇ ਬਖਸ਼ਿਸ਼ ਕੀਤੀ ਆ, ਜੈਸੀ ਅਗਨ ਉਧਰਵੈਂ ਤੈਸੀ ਬਾਹਰ ਮਾਇਆ। ਜਿੱਦਾਂ ਦੇ ਮਾਤਾ ਦੇ ਗਰਭ ਦਾ ਸੇਕ ਸੀ, ਇੱਦਾਂ ਦੀ ਅੱਗ ਮਨੁੱਖ ਨੂੰ ਦੁਨਿਆਵੀ ਸੰਸਾਰ ਦੇ ਪਦਾਰਥਾਂ ਦੀ ਵੀ ਲੱਗੀ ਹੋਈ ਆ। ਹਜ਼ੂਰ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਇਹ ਵਾਹਿਗੁਰੂ ਪਰਮੇਸ਼ਰ ਦੀ ਖੇਡ ਆ ਜੀ। ਹਜ਼ੂਰ ਨੇ ਕਿਹਾ, ਹਜ਼ੂਰ ਨੇ ਬੰਧਨਾਂ ਤੋਂ ਛੁਡਾ ਦਿੱਤਾ, ਗੁਰੂ ਕਾ ਸ਼ਬਦ ਮੇਰੇ ਹਿਰਦੇ ਵਿੱਚ ਵਸਿਆ। ਅਤੇ ਮਾਲਕ ਕਹਿੰਦੇ ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ। ਨਾ ਮਾਲਕ ਨੇ ਮੇਰਾ ਰੂਪ ਤੱਕਿਆ, ਨਾ ਮੇਰਾ ਕੁਹੱਜ ਤੱਕਿਆ, ਨਾ ਸੁਚੱਜ ਦੇਖਿਆ। ਦਾਤਾਰ ਪਾਤਸ਼ਾਹ ਕਹਿੰਦੇ ਪ੍ਰੇਮ ਗਏਹੋ ਮੋਹੇ ਹਰ ਰੰਗ ਭੀਨ। ਬਸ ਮਾਲਕ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਪਿਆਰ ਦੀ ਡੋਰੀ 'ਚ ਪਰਮੇਸ਼ਰ ਨੇ ਮੈਨੂੰ ਬੰਨ੍ਹ ਲਿਆ ਹੈ। ਇੱਕ ਸ਼ਬਦ ਰੱਖਿਓ ਧਿਆਨ 'ਚ, ਅਨੇਕਾਂ ਅਸੀਂ ਯਤਨ ਕਰਦੇ ਹਾਂ ਬਾਹਰੀ ਤੌਰ 'ਤੇ ਵੀ ਹਜ਼ੂਰ ਦੇ ਦਰ 'ਤੇ। ਦੇਖੋ ਇਹ ਬੇਨਤੀਆਂ ਮਾਲਕ ਦੇ ਦਰ 'ਤੇ ਕੀਤੀਆਂ ਗਈਆਂ ਨੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਾਂ ਬਚਨ ਪੜ੍ਹਦੇ ਹਾਂ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਉ ਮਾਲਕਾ, ਕਦੋਂ ਤੂੰ ਮੇਰੇ ਅੰਦਰ ਨੂੰ ਭਾਗ ਲਾਏਗਾ। ਪਰ ਚੇਤੇ ਰੱਖੋ, ਸੰਸਾਰਿਕ ਤੌਰ 'ਤੇ ਬੰਦੇ ਨੂੰ ਮਾਣ ਹੋਵੇ ਵੀ ਮੈਂ ਕਿਤੇ ਬਹੁਤ ਆਪਣੇ ਵੱਲੋਂ ਸੁੰਦਰ ਸਰੂਪ ਵਾਲਾ, ਮਾਣ ਹੋਵੇ ਵੀ ਮੈਨੂੰ ਸੰਸਾਰ 'ਤੇ ਲੋਕ ਸਿਆਣਾ ਕਹਿੰਦੇ ਆ, ਅਸਲ 'ਚ ਇਹ ਗੱਲ ਨਿਰਭਰ ਨਹੀਂ ਕਰਦੀ ਧਾਰਮਿਕ ਦੁਨੀਆ 'ਚ। ਅਸਲ 'ਚ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇਗਾ, ਹਜ਼ੂਰ ਨੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਾਇਆ। ਜਿਨ੍ਹਾਂ ਦੇ ਅੰਦਰ ਪ੍ਰੇਮ ਨੇ, ਗੁਰੂ ਨੇ ਉਹਨੂੰ ਕਦੇ ਨੇੜੇ ਨਹੀਂ ਆਉਣ ਦਿੱਤਾ। ਇੱਕ ਸਵਈਆ ਆਪਾਂ ਪੜ੍ਹਿਆ ਜੀ, ਅੰਮ੍ਰਿਤ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ। ਹਜ਼ੂਰ ਕਹਿੰਦੇ ਕਹਾ ਪਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ। ਕਹਾ ਦਾ ਅਰਥ ਹੁੰਦਾ ਕੀ ਹੋਇਆ, ਜੇ ਦੋਵੇਂ ਅੱਖਾਂ ਬੰਦ ਕਰਕੇ ਤੂੰ ਬਗਲੇ ਵਾਲੀ ਸਮਾਧੀ ਵੀ ਲਾ ਰਹੀ ਹੈ। ਕਹਾ ਪਿਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਰੀਓ ਲਈਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ। ਸਾਤ ਸਮੁੰਦਰ ਦਾ ਅਰਥ ਆ ਵੀ ਸੰਸਾਰ ਦੇ ਸਾਰੇ ਤੀਰਥਾਂ 'ਤੇ ਜਾ ਕੇ ਨਹਾ ਵੀ ਲਏ। ਕਹਾ ਪਿਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਰੀਓ ਲਈਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੇ, ਜੰਗਲਾਂ ਵਿੱਚ ਜਾ ਕੇ ਬੈਠ ਗਿਆ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਐਵੇਂ ਬੰਦੇ ਦੀ ਉਮਰ ਲੰਘ ਗਈ। ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ, ਲੰਮੀਆਂ ਲਾਈਆਂ ਸਮਾਧੀਆਂ ਕਿਸੇ ਕੰਮ ਨਹੀਂ, ਜੰਗਲ ਵਿੱਚ ਸਮਾਂ ਬਤੀਤ ਕੀਤਾ ਕਿਸੇ ਕੰਮ ਨਹੀਂ, ਜੇ ਮਨੁੱਖ ਦਾ ਹਿਰਦਾ ਪ੍ਰੇਮ ਤੋਂ ਸੱਖਣਾ ਹੋਵੇਗਾ। ਕਹਾ ਪਿਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰੀਓ ਲਈਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕਹਿ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਹਜ਼ੂਰ ਕਹਿੰਦੇ ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ

ਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜੱਤ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਧਰਤੀ ਖਾਓ ਸਭ ਤੇਰੀ ਕੁਦਰਤ ਕਾਦਰ।

ਪਿਤਾ ਨੇ ਸਤਿਗੁਰ ਪਾਇਆ। ਇਹ ਜੀਵ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵੜਦਾ ਤਾਂ ਕੋ ਨਹੀਂ ਸਭ ਸੁਣੀ ਰੁਕ ਸੁਭਾਇਆ। ਸਤਿਗੁਰ ਨੇ ਸੱਚ ਪਾਤਸ਼ਾਹ ਵਿੱਚ ਉਹ ਗਵਾਇਆ, ਸੱਚੋ ਸੱਚ ਭਜਾਇਆ।

ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬੇਨ ਸਤ।

ਸਲਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ ਭੀਤਰ ਵੱਗੇ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੈ ਦਿਨ ਰਾਤੀ। ਸੱਜਣ ਸੱਚਾ ਪਾਤਸ਼ਾਹੋ ਸਰਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹਲਾ ਪੰਜਵਾਂ ਸਲੋਕ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਤ ਗੁਰੇ ਨਵੇਂ ਹੈ, ਜਗਾਤ ਗੁਰੇ ਨਵੇਂ ਹੈ, ਸਤ ਗੁਰੇ ਨਵੇਂ, ਸ੍ਰੀ ਗੁਰਦੇਵ ਏ ਨਵੇਂ ਅਸ਼ਟਪਦੀ। ਸਿਮਰੋ ਸਿਮਰ ਸਿਮ ਸੁਖ ਪਾਵੂ, ਕਲ ਕਲੇਸ਼ ਤਨ ਮਾਹੀ ਬਟਾਵੂ, ਸਿਮਰੋ ਜਾਸ ਬਸੰਬਰ ਏਕੇ ਨਾਮ ਜਪਤ ਅਗਣਿਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਇੱਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਏਕੇ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਦਾਰੂ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ, ਪ੍ਰਭ ਕੈ ਸਿਮਰਨ ਪਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੇ ਸੰਗ ਸਰਮਧਾਨ ਨਾਨਕ ਰੰਗ, ਪ੍ਰਭ ਕੈ ਸਿਮਰਨ ਉਰਿਤ ਸਿੱਧ ਨਾਮ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧਾ, ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਣਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗੇ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਭਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਧਾਕੇ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੇ ਸੂਜੈ, ਪ੍ਰਭ ਕੈ ਸਿਮਰਨ ਆਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅਮਰਤ ਨਾਮ ਅਮ੍ਰਿਤ ਮਾਏ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤ ਹੈ, ਪ੍ਰਭ ਕੋ ਸਿਮਰੇ ਸੇ ਪਤਵੰਤ ਹੈ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਹਿਮੂਤਾ ਜੇ, ਪ੍ਰਭ ਕੋ ਸਿਮਰੇ ਸਰਬ ਕੇ ਰਾਜੈ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਤਨ ਕੀ ਮੰਗਿਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੂਖ ਪਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਹਨੇਰੇ, ਪ੍ਰਭ ਕੋ ਸਿਮਰੇ ਬਸਿਆ ਰਣੇਰੇ, ਸੰਤ ਕਿਰਪਾ ਤੇ ਅਣਦੇ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੈ, ਪ੍ਰਭ ਕੈ ਸਿਮਰਨ ਕਬੂ ਨਾ ਝੂਰੈ, ਪ੍ਰਭ ਕੈ ਸਿਮਰਨ ਹਰ ਗੁਣਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇਚਰ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਤ ਚੁਨਕਾਰੂ, ਸੁਖ ਪ੍ਰਭ ਸਿਮਰ ਕ੍ਰਾਂਤ ਨ ਪਾਰੂ, ਸਿਮਰੇ ਸੇ ਸਿਮਰੈ ਸੇ ਜਨ ਜਨ ਕੋ ਪ੍ਰਮਿਆ, ਨਾਨਕ ਤੇ ਜਨ ਸਰਣੀ ਪਾਇਆ, ਹਾ ਸਿਮਰਨ ਕਰ ਭਗਤ ਪ੍ਰਗਟਾਏ, ਹਾ ਸਿਮਰਨ ਲਗਭੀ ਦੁਪਾਏ, ਹਾ ਸਿਮਰਨ ਪੈ ਸਦ ਜਤੀ ਜਾਤੇ, ਹਾ ਸਿਮਰਨ ਨੀਚਾ ਕੁੰਟ ਜਾਤੇ, ਹਾ ਸਿਮਰਨ ਧਾਰੀ ਸਭ ਤਰਣਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਾਰ ਸਿਮਰਨ ਕੀ ਸਗਲ ਅਕਾਰਾ, ਹਾ ਸਿਮਰਨ ਮਯਾ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਤਨ ਪਾਇਆ, ਸਲੋਕ ਦੀਨ

ਮਹਿਆ ਬੋਲ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਕਾਠ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਕਲ ਤਿਆਗ ਬਨ ਮਦੇ ਫਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਵਰਤਨਾ ਸਰੀਰ ਕਟਾਏ ਹੋਮੇ ਕਰ ਤੇ ਵਰਤਨੇ ਕਰੇ ਬਹੁ ਭਾਤੀ ਨਹੀਂ ਤੁਲਨਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ ਨੌਖੰਡ ਪ੍ਰਿਥਵੀ ਫਿਰੈ ਚਿਰਜੀਵੈ ਮਹ ਉਦਾਸ ਤਪੀ ਸਰਥੀ ਵੈ ਅਗਨ ਮਾਹੀ ਹੁਮਤ ਪਨਾਨ ਕਨਕ ਅਸ ਹੈ ਵਰ ਪਮ ਦਿਆਨ ਭੂਮਦਾ ਨਿਊਲੀ ਕਰਮ ਕਰੇ ਬਵਾਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮ ਕਰ ਸਰੀਰ ਘਟਾਵੈ ਤਉ ਪੀ ਹੋਮੈ ਮੈਲ ਨ ਜਾਵ ਹਾਰ ਕੇ ਨਾਮ ਸਭ ਸਰਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਧੀਦੇ ਛੁਟੈ ਗਰਭ ਗੁਮਾਨਾ ਮਨ ਤੇ ਹੁਟੈ ਸੋਚ ਕਰੈ

ਕਬੂ ਨਾ ਵਿਖਿਆ ਟਰੈ ਜਲ ਧੋਵੇ ਬੋਧਿਆ ਨੀਤ ਸੁਦਕਾ ਹੋਈ ਕਾਚੀ ਪੀਤ ਮਨ ਹਰ ਕੀ ਨਾਮ ਕੀ ਮਹਿਮਾ ਊਚ ਨਾਨਕ ਨਾ ਬੁਧਰੇ ਪਤਤ ਬਾਬੂਚ ਬਹੁ ਸਿਆਨਪ ਜਮਕਾ ਭਉ ਵਿਆਪੇ ਨਿਕ ਜਤਨ ਕਾ ਤ੍ਰਿਸ਼ਨਾ ਧਰਾਪੈ ਪੇਖ ਅਨੇਕ ਅਗਨਮੀ ਪੂਜੈ ਕੋਟ ਪਾਪ ਦਰਗੈ ਨਿਸ਼ੀ ਜੈ ਛੂਟ ਸਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਕਰਤੂ ਸਗਲੀ ਜਮਡਾਨੈ ਗਬੁਦ ਭਜਨ ਦਿਲ ਨੀ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੇ ਸਾਹ ਸੰਗ ਹਿਉ ਮੈਂ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਕੇ ਬਲ ਬਲ ਜੈਸਾ ਸਕਲ ਪੁਰਖ ਮੈਂ ਪੁਰਖ ਪ੍ਰਧਾਨ ਸਾਹ ਸੰਗ ਜਾਂ ਕਾ ਮਿਟੇ ਪਮਾਨ ਆਪਸ ਕੋ ਜੋ ਜਾਣੇ ਨੀਚਾ ਕੋ ਸੋਗਣੀਏ ਸਭ ਤੀ ਊਚਾ ਮਾ ਜਾਂ ਕਾ ਮਨ ਹੋਈ ਸਕਲ ਕਰੀਨਾ ਹਰ ਹਰ ਨਾਮ ਤੈਨੂੰ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟੇ ਤਨ ਪਾਪ ਪੁੰਨ ਲਈ ਨਿਪਾ ਨਰ ਤਨ ਕਉ ਤਨ ਤੇਰੋ ਨਾਨ ਥਾ ਮੇ ਕਉ ਨਾ ਥੀਰਾ ਥਾ ਅਨਮਾਨਿਕ ਭਵ ਤੇਰੋ ਮਾਨ ਸੰਕਟਾ ਕੋ ਦੇਵ ਉਦਾਨ ਕਾਰਨ ਕਰਾਵਨ ਹਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਕਦਮੀ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮ ਰੀ ਉਸਤ ਤੁਮ ਤੇ ਹੋਏ ਨਾਨਕ ਵਰਨਾ ਜਾਣ ਸਕੋਏ ਸਵਰਪ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੁਤਮ ਕਿਰਿਆ ਸਾਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਭਲਾ ਹਰ ਕਾ ਨਾਮ ਜਪੂ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਅਥਾਨ ਨਾਨਕ ਜੇ ਕਟ ਵਸੇ ਹਰ ਨਾਮ ਸਲੋਕ ਹੈ।

ਨਿਭੀ ਨਾਲ ਪਦੀਨ ਮਈਆ ਕੇ ਗੁਣ ਚਿਤ ਪ੍ਰਾਣੀ ਕਵਨ ਮੂਲ ਤੇ ਕਵਨ ਦੁਸ਼ਟਾਨੀ ਜਿੰਤੂ ਸਾਧ ਸਵਾਰ ਸਿਗਾਰਿਆ ਕਰ ਵਗਨ ਮੈਂ ਜਨੀ ਉਬਾਰ ਬਾਰ ਬਸਾ ਤੁਝੇ ਪਿਆਰੇ ਦੂਧ ਪਰ ਜੋ ਪੁਣ ਭੂਠ ਸੁਖ ਸੂਧ ਬਿਰਧ ਪਿਆਓ ਪੁਰ ਸਕਸੇਨ ਮੁਖ ਪਿਆਓ ਬੈਠ ਕੋ ਦੇ ਨਾ ਇੰਦਰ ਗੁਣ ਗੁਣ ਕਸ਼ਨਾ ਪੂਜਾ ਬਖਸ਼ ਲਿਓ ਤੋ ਨਾਂਕ ਸੀਜਾ ਜੈ ਪ੍ਰਸਾਦ ਧਾਰ ਉਪਰ ਸੁਖ ਬਸੈ ਸੂਤ ਪ੍ਰਾਤਮੀ ਪੰਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀ ਤਜਲਾ ਸੁਖਦਾਈ ਪੂਨ ਪਾਵ ਕਮੁੱਲਾ ਜੇ ਪ੍ਰਸਾਦ ਭੋਗੀ ਸਭ ਰਸਾ ਸਗਲ ਸਮਗਰੀ ਸੰਸਾਤ ਬਸਾ ਦਿਨੇ ਅਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ ਦੁਖ ਮਨੁੱਖ ਵਿਆਪੇ ਨਾਨਕਾ ਲੋ ਪ੍ਰਵਿਆਪੇ ਆਦਿ ਅੰਤ ਰੱਖਣ ਹਾਰ ਤੇ ਸੁਪੀਤ ਨਾ ਕਰੇ ਗਵਾਰ ਜਾ ਕੀ ਸੇਵਾ ਤਾਂ ਨਵਿਤ ਪਾਵੈ ਤਾਂ ਸਮੂੜਾ ਮਨ ਲਈ ਲਾਵ ਜੋ ਠਾਕੁਰ ਸਤਸਦਾ ਹਜੂਰ ਹੈ ਤਾਂ ਕੋਂਦਾ ਜਾਣ ਤੂਰ ਹੈ ਜਾ ਕੀ ਚੱਲ ਪਾਵੇ ਤਿਰਕੇ ਮਾਰਤ ਸਾਹਿਬ ਸਾਰੇ ਮੁਕਦੇ ਜਾਣ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰੱਖਣ ਹਾਰ ਬਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਸ਼ਰਨਾ ਸੁਸਤਰ ਕਰਮਾ ਨੇ ਜੋ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੇ ਚੰਦਨ ਲਈ ਵਿਤਾਰੇ ਧੋਹੇ ਕਰ ਤੋ ਪ੍ਰੀਤ ਪਸੁਵੰਗ ਹੋਏ ਅੰਤ ਪੂਪ ਮੈਂ ਪਤ ਕਰਾਲ ਨਾਨਕ ਅਡਲੂ ਪਰ ਵਿਦਿਆਲ ਕਰਤੂਤ ਪਸੁ ਕੀ ਮਾਂ ਸਜਾਦ ਲੋਕ ਚਾਰਾ ਕਰੇ ਦਿਨ ਰਾਤ ਬਾਹਰ ਪੇਕ ਅੰਤਰ ਮਲ ਮਾਇਆ ਸਭ ਸੁਨੇ ਕਿਛ ਕਰੇ ਕਿਸ ਪਾਇਆ ਬਾਹਰ ਗਿਆਨ ਧਿਆਨ ਇਸਰਾਨ ਤਰਮਾਪੇ ਲੋ ਸਵਾਨ ਅੰਤਰ ਅਗਲ ਵਰਤਨ ਸਵਾਗਲ ਪਾਤਰ ਕੈਸੇ ਤੇਰੇ ਥਾ ਜਾਂ ਕਿ ਅੰਤਰ ਵਸੀ ਪ੍ਰਭਾਵ ਨਾਨਕ ਤੇ ਜਨ ਸਹਿ ਸਮਾਤ ਸੁਣਨ ਦਾ ਕੈਸੇ ਮਾਰਗ ਪਾਵੇ ਕਰ ਗਏ ਲੇ ਹੋੜ ਨਿਭਾਵੇ ਕਾਬ ਜਾਰਤ ਪੂਜੇ ਡੋਰਾ ਨਿਸ ਕਹੀ ਤੂੰ ਸਮਝੀ ਭੌਰਾ ਕਾਬ ਇਸ ਪਦ ਗਾਵੇ ਗੁੰਗ ਜਤਨ ਕਰੇ ਤੋ ਆਪੀ ਸੁਰ ਪੰਗਾ ਕਹਿ ਪਿਗਲ ਪਰਬਤ ਪਰ ਪਵਣ ਨਹੀਂ ਹੋਆ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਇ ਸੁਹਾਵੇ ਜੀਤ ਜੋ ਬਰਾਇਤਾ ਸੁਪ੍ਰੀਤਾ ਬੱਲੂਆ ਕਹਿ ਗਰੇ ਪੀਤਰ ਬਸੇ ਅੰਧ ਕਲੀ ਮਾਇਆ ਰੰਗ ਰਸੇ ਅੰਧ ਕੇਲ ਮਾਇਆ ਰੰਗ ਰਸੇ ਦਰੇਕੜ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ ਬੈਰ ਪੁਤ ਕਾਮ ਕੂਤ ਮੋ ਝੂਠ ਪਕਾਰ ਮਹਾਂ ਲੋਪ ਦਰੂ ਇਹੋ ਜੁਗਤ ਬਿਆਨੀ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕੰਬਾ।

कनी रे कोई न जाने तुम्हारा अंत उचेते उचा भगवंत सकल समग्री तुम रे सूत्र धारी तुम तो विश्व आज्ञाकार तुमरी गत मित तुम ही जानी नानक दास सदा कुर्बानी सलोक दिन हार प्रभ छोड़ कै लग गयान सुआए नानक कहू ना सिजये बिन नावे पत जाय अष्टपदी दस पसूले पासे पावे विस्कान भी कूट गवावे एक पीना दे दस पीर ले तो मूड़ा को का करे जिस ठाकुर सो नाही चारा ताकू की जिस नमस्कार जाके मन लागा पर बैठा सर्व सुख तामन बूठा जिस जन अपना को बनाया सर्व थोक नाम तिन पाया कु साप नी दे रहा सुखात पीत पर तेन दोलास अपनी अमान कश बाहर साले गे निमल रोस करे अपनी प्रतिताप भी खोवे बाहर उसका विश्वास न होवे जिसकी पास सागे राखे प्रभ गया गया माने माथे उसते चौगण करे निहाल नानक साहेब सदा दयाल अनक पात माया के हित सर्प रूद जाने नीत बिरखि छाया सुरंग लावे बिन से वन मस्ताव जो दिसे सो चलन हार लपटरियो तेंद दार बटाव सो जो नावे ने ताको आतना आवे के मन हर के नाम की प्रीत सुदाए कर कृपा नानका पले लाए मिथ्या तन तन क्रम समाया मिथ्या में ममता माया मिथ्या राज हुन तन महाल मिथ्या काम क्रुद विकराल मिथ्या रास अस्ति यसु वस्त्रा मिथ्या रंग संग माया पे कस्ता मिथ्या त्रू मोह अभिमान मिथ्या पशु प्रकृत गुमान अस्त्र भक्त सादगी सारण नानक जप जप जीव हर कै चरण मिथ्या सरवन पर निंदा सुनै मिथ्या अस्त पात्र को हरै मिथ्या नेत्र पेकत पात्री रवाद मिथ्या रसना पूजन स्वाद मिथ्या चंद पर उपकार कुतावै मिथ्या मन पर लोभ लुभा मिथ्या तानी पार पका मिथ्या वासरी पकारा बिन बूझे मिथे सब भय सफल दे नानक हर हर नाम ले बिरथी साथ की आरजा साच बिना कहत सूचा बिरथा नाम बिना तन अंध मुकावता किधर गंध बिन सिमरन दिन रैन बिरथा बिहाये मेघ बिना जो खेती जाए गोबिंद भजन बिन बिरथे सब काम जो कृपन केन्द्रार्थ दाम तन तन ते जन जन कटवस्यो हरणाओ नानक ताके बल बल जाओ राहत अवर कश अवर कमावत मानी प्रीत मुखे कन लावत जान नहा प्रभु परवीन बाहर पेख न काहू पीन अवर उपदेश आप न करे आव जाप जन्म मरे जिसके अंतर बसे निरंकार तिसकी सीख तर संसार जो तुम पान तिन प्रभ जाता नानक जन चरण प्राता करो भिंती पार ब्रह्म सब जाने आपा ना किया पे माने आपे आप करतन बेरा किसे दूर जनावत किसे बजावत नेरा उपाव से अनुसकल ते रहत सब कर जाने आत्म की रहत जिस भावे तिस लै लड़ लाए थान तुरंत रहा समाए सो सेवक जिस कृपा करे निमक जब नान करी सलोक काम क्रोध अरलोभ मोह बिन सजाया मेव नानक प्रभ शरण आगति कर प्रसाद गुरुदेव अष्टपदी जे प्रसाद सती अमृत खाहे तिष्ठा करु को रख मन बाहे जय प्रसाद सुगंध तन लावे तिसको संपन्नगत पावे जय प्रसाद बसे सुख मंदर अतिशय तिहाय सदा मंदर जय प्रसाद गृह संग सुख बसना आठ पहर समरु तिस रसना जय प्रसाद रंग रस भोग नाम सदा तिहाय त्यावन जोग जय प्रसाद पाठ हड़ावे तिसे त्यागत अरुलभाव जय प्रसाद सुख सह सोई जय मठ अठ पैर ताका जस कवि जय जय प्रसाद सब कौ माने मुक्ता को जस रसन बकाने जय प्रसाद तिरु रहता धर्म मन सदा त्याय केवल पार ब्रह्म प्रभ जी जपत दरगाह मान पावे नाम पद सित कर जावे जय प्रसाद रो कंचन देही लिवलाव तिसराव स्नेही जय प्रसाद तिरावला रहत मन सुख पावे हर हर जस कहत जे प्रसाद सकल सिद्र टाके मन सरणी पर ठाकुर प्रभ ताके जे प्रसाद तुझको न पहुंचे मन साथ साथ सिमर प्रभ उच्चै जे प्रसाद पाई दुर्लभ दे नागता की पकरे जे प्रसाद अपन पारीजै मन तिस सिमृत को आलस कीजै जे प्रसाद अस्वस्थ असवारे मन तिस प्रभु को कबना बसारे जे प्रसाद बाग मिल कतना राख प्रोए प्रभ अपने मना जिन तेरी मन मन तो बनाई उड़ पै सत सत आए सत्या जो एक अलख है इहां उहा नानक त्रि रखै जे प्रसाद करें पुन मौदान मन अठ पैर का तिसका ध्यान जे प्रसाद तू आचार व्यवहारी तिस प्रभ को साथ साथ सुतारी जे प्रसाद रा सुंदर रूप सो प्रभ सिमर सदा अनूप जे प्रसाद रिनी की जात सो प्रभ सिमर सदा रात
ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰਪ੍ਰਸਾਦ ਨਾਨਕ ਦਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਵਿਖ ਵਿਸਮਾਦ ਜੇ ਪ੍ਰਸਾਦ ਬੋਲੇ ਮੁਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤਕਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੂ ਗੁਰ ਪ੍ਰਸਾਦ ਨਾਨਕ ਮਨ ਜਾਗੂ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋਂ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸ ਜਨ ਮਨ ਸਦਾ ਹਜੂਰ ਹੈ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸੂ ਰਾਚ ਜੇ ਪ੍ਰਸਾਦ ਸਫਕੀ ਗਤ ਹੋਏ ਨਾਨਕ ਜਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾ ਆਪ ਗਵਾਏ ਸੁ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੀ ਆਤ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦੇ ਮਤ ਉੱਤਮ ਹੋਏ ਸਰਵਧਾਨ ਪ੍ਰਭ ਤੇਰੀ ਮਾਇਆ ਆਪੂ ਕਿਸ਼ਨਾ ਕਿਨੂੰ ਲਿਆ ਜਿਤ ਚਿਤ ਲਾਭ ਤਿਤ ਲੱਗੇ ਹਰ ਨਾਥ ਨਾਨਕ ਕਹਿ ਕਿਸ਼ਨਾਥ ਸਲੋਕ ਅਗਮ ਅਕਾਲ ਪਾਤ ਨੂੰ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਟੇ ਭਵਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਪੂਜੇ ਪ੍ਰਮਨੇਰਾ ਸਾਧ ਸੰਗ ਸਭ ਹੋਤਨ ਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਕੁਪਰ ਜਤਨ ਸਾਧਕ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਧਕ ਸੁਭਾ ਪ੍ਰਮਾਏ ਸਮਾਨੀ ਸਾਧਕ ਸੰਗ ਅਗੋਚਰ ਮਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਰ ਬੈਨ ਸਾਧਕ ਸੰਗ ਨਕਤ ਹੁਤਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਤੁਸਮ ਸਮੀਤ ਸਾਧਕ ਸੰਗ ਮਾਂ ਪੁਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧ ਸੰਗ ਨਾ ਬੀਗਾ ਪੈਰ ਸਾਧ ਸੰਗ ਨਾ ਇੱਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜੇ ਸਵੇ ਆਪ ਆਪੇ ਜਾਣੇ ਸਤ ਬਡਾਈ ਨਾਨਕ ਸਾਧ ਪੁਰ ਬਣੇ ਆਏ ਸਾਧਕ ਸੰਗ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕ ਸੰਗ ਸੁਖ ਕੁਲ ਉਦਾਰੇ ਸਾਧ ਸੰਗ ਸਾਜਨ ਮਿਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੁਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰੇ ਕਰ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਦਹੀਂ ਕਸ਼ਕਾਲ ਦਰਸ਼ਨ ਪੇੜ ਤਹੂਤ ਨਿਹਾਲ ਸਾਧਕ ਸੰਗ ਕਲਕੁਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧ ਸੰਗ ਇਹਾਂ ਊ ਹਸ ਹੇ ਲਾ ਸਾਧ ਸੰਗ ਵਿਸ਼ਰਹ ਤਰ ਮਿਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਸਾ ਨਾਨਕ ਉਦਰੈ ਸਾਧ ਸੁਣ ਰਸੈ ਸਾਧਕ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਤੈ ਬਿਸਰੈ ਸਾਧ ਸੰਗ ਸਰਪਨ ਨਿਸਤਰੈ ਸਾਧਕ ਸੰਗ ਲਗੇ ਬ੍ਰਹਮ ਮਿੱਠਾ ਸਾਧੂ ਕੈ ਸੰਕਟ ਕਾ ਡੀਠਾ ਸਾਧ ਸੰਗ ਭਾਗਿਆਕਾਰੀ ਸਾਧ ਸੰਗ ਪਈ ਹਮਾਰੀ ਸਾਧਕ ਸੰਗ ਮਿੱਟੇ ਸਭ ਰੋਗ ਨਾਨਕ ਸਾਧ ਪਿੱਟੇ ਸੰਯੋਗ ਸਾਧ ਕੀ ਮਹਿਮਾ ਵੇਦਨਾ ਜਾਣੈ ਜਿਤਾ ਸੁਣੇ ਤਿਤਾ ਵਖੇ ਅਨੈ ਸਾਧਕ ਮਾਤੇ ਗੁੰਤੇ ਦੂਰ ਸਾਧਕ ਮਾਰੀ ਭਰਪੂਰ ਸਾਧਕ ਸੁਭਾ ਕਾ ਨਾਹੀ ਅੰਤ ਸਾਧਕ ਸੁਭਾ ਸਦਾ ਬੇਅੰਤ ਸਾਧਕ ਸੁਭਾ ਉਤੇ ਉੱਚੀ ਸਾਧਕ ਸੁਭਾ ਮੂੰਹ ਤੇ ਮੂੰਚੀ ਸਾਧਕ ਸੁਭਾ ਸਤਮਨੇ ਆਏ ਨਾਨਕ ਸਾਧ ਪ੍ਰਪੇਦਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਣ ਅਪੇਖੇ ਕਿਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਰਦੁਖ ਜੈਸੇ ਸੂਰ ਸਰਬ ਕੋ ਹੋਖ ਬ੍ਰਹਮ ਗਿਆਨੀ ਕੈ ਦੁਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ ਬ੍ਰਹਮ ਗਿਆਨੀ ਕਹਿਤੀ ਏਕ ਜੋ ਵਸੁਧਾ ਕੋ ਖੋਦੇ ਕੋ ਚੰਦਨ ਲੇਪਾ ਬ੍ਰਹਮ ਗਿਆਨੀ ਕਾ ਇਹੋ ਗੁਣ ਆਹੋ ਨਾਂਗ ਜਪਾਉ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਨਿਰਮਲਾ ਜੈਸੇ ਮਿਲਣ ਲੱਗੇ ਜਲਾ ਬ੍ਰਹਮ ਗਿਆਨੀ ਕੇ ਮਨੋ ਵਿਪ੍ਰਗਾਸ ਜੈਸੇ ਤਾਰੂ ਪਰੇ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਕਲ ਗਿਰੀ ਨਾਥ ਰਸ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮ ਭਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
ब्रह्म ज्ञानी का पूजन ज्ञान नान ब्रह्म ज्ञानी का ब्रह्म ध्यान ब्रह्म ज्ञानी का उपरास ब्रह्म ज्ञानी का नहीं विनाश ब्रह्म ज्ञानी का गरीबी समाहा ब्रह्म ज्ञानी पार उपकार महा ब्रह्म ज्ञानी का नाही धंधा ब्रह्म ज्ञानी लेतावत बंदा ब्रह्म ज्ञानी कह हुए सुपला ब्रह्म ज्ञानी सुफल फला ब्रह्म ज्ञानी संग सगलोदार।

ਨਿਸਤਾਰੇ ਨਾਨਕੋ ਪਰ ਸਗਲ ਨਿਸਤਾਰੇ ਅਸ਼ਟਪਦੀ ਮਿਥਾ ਨਾਹੀ ਰਸਨਾ ਪਰਸਾ ਮਨ ਮੈਂ ਪ੍ਰੀਤ ਨਿਰੰਜਨ ਦਾਸ ਪਾਤਰ ਰੂਪ ਨ ਭਿਖੇ ਨੇਤਰ ਸਾਧਕੀ ਟੈਲ ਸੰਹੇਤ ਕਰਨ ਨ ਸੁਣੇ ਕਾਹੂ ਕੀ ਨਿੰਦਾ ਅਪ ਥੱਬ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰਹਿਰੈ ਮਨ ਕੀ ਵਾਸਨਾ ਮਨ ਤੈ ਟਰੈ ਇੰਦਰੀ ਜਤ ਪੰਚ ਤੋਕੇ ਰਹਿਤ ਨਾਨਕ ਮਦੇ ਕੋ ਐਸ ਅਪਰਸ ਵੈਸਨੂ ਸੋ ਜਿਸ ਉਪਰ ਸੁਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਵੈਸਨੂ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਾਨੇ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦੜੈ ਅਵਰੈ ਨਾਮ ਜਪਾਵੈ ਨਾਨਕੋ ਵੈਸਨੂ ਪਰਮਗਤ ਪਾਵ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸਕਾ ਸੰਗ ਮਨ ਦੇ ਬਿਨ ਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਿੱਤਰ ਤੋਂ ਹੋਏ ਭਗਵੰਤ ਕੀ ਟੈਲ ਕਰੇ ਨਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੈ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੇ ਉਪਦੇ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋਣ ਨਾ ਆਵੈ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੇ ਸਤੂਲ ਚੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੁਸ ਦਾ ਆਦੇਸ਼ ਬੀਜ ਮੰਤਰ ਸਰਬ ਗਿਆਨ ਚੋ ਵਰਨਾ ਮੈਂ ਜਪੇ ਗੁ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਧਾਰੇ ਪਸ਼ੂ ਪ੍ਰੇਤ ਮੁਕਤ ਪਾਤਰ ਕੋ ਤਾਰ ਸਰਬ ਰੋਗ ਕਾ ਉਕਤ ਨਿਆਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਪ੍ਰਭ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪੈਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦੁਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗਾਤ ਮੂ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੂ ਕਹਾਵੈ ਤੈਸਾ ਹਰਗ ਤੈਸਾ ਉਸ ਸੋਗ ਸਦਾਨੰਦ ਤੈਨਾ ਹੀ ਭੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਸੋਈ ਜੋ ਵਰਤਾਇ ਸਾਹੀ ਜੁਗਤ ਨਾਨਕ ਪੁਰਖ ਕਹੀ ਜੀਵਨ ਮੁਕਤ ਪਾਰਬਨ ਕੇ ਸਗਲੇ ਠਾਓ ਜਿਤ ਚਿਤਕਾਰ ਆਕੇ ਤੈਸਾ ਤਿੰਨਾ

ਔਰ ਵਾਰੀ ਅਵਤਾਰ ਅਸ਼ਟਪਦੀ ਸੰਤ ਕੈ ਦੁਖਣ ਔਰ ਜਾ ਕਟਾ ਸੰਤ ਕੈ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮੈਂ ਪਾਏ ਸੰਤ ਕੈ ਦੁਖਣ ਮਤ ਹੋਏ ਮਲੀਨ ਸੰਤ ਕੈ ਦੁਖਣ ਸੋਭਾ ਤੇ ਹੀਣ ਸੰਤ ਕੈ ਤੇ ਕੋ ਰੱਖੇ ਨਾ ਕੋਈ ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕਹਿ ਦੁੱਖਣ ਤੇ ਮੁਖ ਭਵੈ ਸੰਤਨ ਕਹਿ ਦੁੱਖਣ ਕਾਗਜੋਂ ਲਵੈ ਸੰਤਨ ਕਹਿ ਦੁੱਖਣ ਸਰਪ ਜੋਂ ਸਰਪ ਜੋਨ ਪਾਏ ਸੰਤ ਕਹਿ ਦੁੱਖਣ ਦ੍ਰਿਗ ਜੋਨ ਕਰਮਾਏ ਸੰਤ ਕਹਿ ਦੁੱਖਣ ਤਿਸ਼ਨਾ ਮੈਂ ਜਲੈ ਸੰਤ ਕਹਿ ਦੁੱਖਣ ਸਭ ਕੋ ਛਲੈ ਸੰਤ ਕਹਿ ਦੁੱਖਣ ਤੇ ਸਭ ਜਾਏ ਸੰਤ ਕਹਿ ਦੁੱਖਣ ਨੀਚ ਨਿਚਾਏ ਸੰਤੋ ਕੀ ਕਥਾ ਕੋ ਨਾਏ ਨਾਨਕ ਸੰਤ ਪਾਵੇ ਤੋ ਵੀ ਗਤ ਪਾਏ ਸੰਤ ਕਨਿੰਦਕ ਮਾ ਧਾਈ ਸੰਤ ਕਨਿੰਦਕ ਟਿਕ ਨ ਪਾਏ ਸੰਤ ਕਨਿੰਦਕ ਮਾ ਧਿਆਰਾ ਸੰਤ ਕਨਿੰਦਕ ਪਰਮੇਸ਼ਵਰ ਮਾਰਾ ਸੰਤ ਕਨਿੰਦਕ ਰਾਜ ਤਹੀਨ ਸੰਤ ਕਨਿੰਦਕ ਦੁਖੀ ਹਰਦੀਨ ਸੰਤ ਕਨਿੰਦਕ ਸਰਬ ਰੋਗ ਸੰਤ ਕਨਿੰਦਕ ਸਦਾ ਬਿਜੋਗ ਸੰਤ ਕਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਸਕਾ ਵੀ ਹੋਏ ਮੋਖ ਸੰਤ ਕਦੋ ਕੀ ਸਦਾ ਪੋਏ ਤਾਂ ਸੰਤ ਕਦੋ ਕੀ ਕਿਸੇ ਕਾ ਨਹੀਂ ਮਿਹਤਾ ਸੰਤ ਕਦੋ ਕੀ ਕੋ ਡਾਉਣ ਲਾਗੇ ਸੰਤ ਕਦੋ ਕੀ ਕੋ ਸਭ ਤਿਆਗ ਸੰਤ ਕਦੋ ਕੀ ਮਹੰਕਾਰੀ ਸੰਤ ਕਦੋ ਕੀ ਸਦਾ ਬਿਖਾਰੀ ਸੰਤ ਕਦੋ ਕੀ ਜਨਮ ਮੈਂ ਮਰਿਆ ਸੰਤ ਕੇ ਦੁੱਖ ਨਾ ਸੁਖ ਤੇ ਡਰਿਆ ਸੰਤ ਦੋ ਕੀ ਕੋ ਠਾ ਸੰਤ ਕਦੋ ਕੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਦੋ ਕੀ ਅਦ ਬੀਤ ਤੇ ਟੁੱਟੈ ਸੰਤ ਕਦੋ ਕੀ ਕਿਤੇ ਕਾਜ ਨਾ ਪਹੁੰਚਿਆ ਸੰਤ ਕਦੋ ਕੀ ਕੋ ਧਿਆਨ ਭਰਮਾਈ ਹੈ ਸੰਤ ਕਦੋ ਕੀ ਜੁੜ ਪਾਈ ਹੈ ਸੰਤ ਕਦੋ ਕੀ ਅੰਤਰ ਤੇ ਤੋਤਾ ਜੋ ਸਾਹਸ ਬਿਨਾਂ ਮੇਰੇ ਤੇ ਕੀ ਲੋਤਾ ਸੰਤ ਕਦੋ ਕੀ ਜੜ ਕਿਛ ਨਾ ਹੈ ਆਪਣੇ ਬੀਜਾ ਪੇ ਖਾਏ ਸੰਤ ਕਦੋ ਕੀ ਗਵਰਨਾਰਾ ਕਨਾਰ ਨਾਨਕ ਸੰਤ ਪਾਵੇ ਤਾਂ ਲਏ ਉਭਾਰ ਸੰਤ ਕਦੋ ਕੀ ਬਿਲਾਏ ਜੋ ਜਲ ਬਿਹੂਣ ਮਛਲੀ ਤੜਫੜਾਏ ਸੰਤ ਕਦੋ ਕੀ ਭੂਖਾ ਨਹੀਂ ਰਾਜਾ ਜੋ ਭਾਵ ਕਿੰਦਰ ਨਹੀਂ ਧਰਾਪੈ ਸੰਤ ਕਦੋ ਕੀ ਛੁੱਟਿਆ ਅਕੇਲਾ ਜੋ ਬੁਆੜ ਤਿਲ ਖੇਤ ਮਾਹੇ ਦੋਏਲਾ ਸੰਤ ਕਦੋ ਕੀ ਧਰਮ ਤੇ ਰਾਇਤ ਸੰਤ ਕਦੋ ਕੀ ਸਦ ਮਿੱਥਿਆ ਖਿਆ ਦਾ ਕੀਰਤਨ ਦੇਖਾ ਤੁਰ ਹੀ ਪਾਇਆ ਨਾਨਕ ਜੋਤਿ ਸੁਭਾਵੈ ਸੋਈ ਥਿਆ ਸੰਤ ਕਦੋ ਕੀ ਬਿਗੜ ਰੂਪ ਹੋ ਜਾਏ ਸੰਤ ਕਦੋ ਕੀ ਕੁਦਰ ਗਮ ਲੈ ਸਜਾਏ ਸੰਤ ਕਦੋ ਕੀ ਸਦਾ ਸਹਿਕਾਈ ਆ ਸੰਤ ਕਦੋ ਕੀ ਨਾ ਮਰੈ ਨਾ ਜੀਵਾਈ ਆ ਸੰਤ ਕਦੋ ਕੀ ਪੂਜੇ ਨਾ ਆਸਾ ਸੰਤ ਕਦੋ ਕੀ ਉੱਠ ਚਲੈ ਨਿਰਾਸਾ ਸੰਤ ਕੈ ਦੁੱਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪੈ ਕੀਰਤਨ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸਕਿਆ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਉੱਤੇ ਸਤਿਆਵੋ ਸਾਸ ਗਿਰਾਸ ਸਭ ਕੁਛ ਵਰਤਾ ਤਿਸਕਾ ਕੀ ਆ ਜੈਸਾ ਕਰੇ ਤੈਸਾ ਕੋਥੀ ਆਪਣ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਾ ਵਿਚਾਰ ਜਿਸ ਨੂੰ ਕਿਰਪਾ ਕਰੇ ਤੇ ਸਾਪਨ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਕਾ ਸਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ ਅਸ਼ਟਪਦੀ ਅਬ ਮਾਨੁ ਕੀ ਟੇਕ ਬਿਨਤੀ ਸਭ ਜਾਣ ਦੇਵ ਕੁਏਕੈ ਭਗਵਾਨ ਜਿਸ ਕੈਦੀ ਯਾ ਰਹਿ ਅਗਾਏ ਬੋਰਨ ਤਿਸ਼ਨਾ ਲਾਗੇ ਆਏ ਮਾਰਿਆ ਰਾਖੇ ਕੋ ਆਪ ਮਾਨੁ ਕੈ ਕਿਸ਼ਨਾਈ ਹਾਥ ਸਕਾ ਕੰਬੂ ਸਕ ਹੋਏ ਤਿਸਕਾ ਨਾਮ ਰੱਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗਿਆ ਕੋਈ ਉਸ ਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਰ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਉ ਨੈਨੂ ਭੇਟ ਠਾਕੁਰ ਕਰਾਂਗ ਸਾਧ ਸੰਗ ਬਿੰਦ ਸਹਿ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿੱਟੇ ਪਾਪ ਜਪੀ ਹਰ ਬਿੰਦ ਘਰ ਹਰ ਕਰਮ ਸਰਵਣਾ ਰਖਤ ਹਰ ਦਰਗਹਿ ਨਾਨਕ ਉਜਲ ਮੱਥਾ ਵਡਪਾ ਗੀਤੇ ਜਾਂ ਜਗਮਾਇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮੰਤਨ ਮੁਖ ਬੋਲੋ ਹਰ ਮੁਖੀ ਸਦਾ ਸਦਾ ਜਾਨੋ ਤੈ ਸੁਖੀ ਏਕੋ ਏਕ ਏਕ ਪਛਾਣੈ ਤੁਤ ਗਿਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨੈ ਨਾਨਕ ਤੇ ਨਿਰੰਜਨ ਜਾਣੈ ਆ ਗੁਰਪ੍ਰਸਾਦ ਆਪਣਾ ਆਪ ਸੂਜਾ ਤਸਕੀ ਜਾਨੋ ਤ੍ਰਿਸ਼ਨਾ ਬੂਜਾ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤਿਉ ਅਰਜਨ ਰਹਿਤ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਨ ਕੀ ਆਸਾ ਤਸਕੀ ਕਟੀ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਸਿਨ ਲਾਗੈ ਦੂਖ ਜਿਸ ਕੁਵਰ ਬ੍ਰਹਮਣ ਚ ਤਿਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕੋ ਕਿਸ ਤੇ ਡਰ ਜੈਸਾ ਸਾਥ ਐਸਾ ਦਿਸ਼ਟਾਏ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਦਤ ਸੀ ਜੈ ਗੁਰ ਪ੍ਰਸਾਦ ਤਸਾ ਬੂਜਾ ਜਪ ਦੇਖੋ ਤਾਂ ਸਭ ਕਿਛ ਮੂਲ ਨਾਨ ਸੋ ਸੁਖਮ ਸੋਈ ਅਸਤੂਲ ਨੈ ਕਿਸ ਜਨਮ ਨੈ ਕਿਸ ਮਰੇ ਆਪਣ ਚਲਦਾ ਆਪ ਹੀ ਕਰੇ ਅਮਨ ਜਾਮਨ ਦਿਸ ਅਗਿਆਕਾਰੀ ਧਾਰ ਹੀ ਸਭ ਸਿਸ਼ਟ ਆਪੇ ਆਪ ਸਕਲ ਮੈਂ ਆਪ ਜੋ ਕਰਾਇਦਾ ਪਿਓ ਥਾਪ ਅਵਿਨਾਸੀ ਨਾ ਹੀ ਕਿਸ਼ਕੰਡ ਧਾਰਨ ਤਾਰਿਓ ਬ੍ਰਹਿਮੰਡ ਅਲੱਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਨਾਨਕ ਜਾਪ ਅਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਕਲ ਸੰਸਾਰ ਉਦਰੇ ਤਿੰਨ ਮੰਤ ਪ੍ਰਭ ਕੇ ਸੇਵਕ ਸਕਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇ ਲੈ ਕਿਰਪਾਲ ਗੁਰ ਕਾ ਸ਼ਬਦ ਪਹਿ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਵਡਭਾਗੇ ਨਾਮ ਜੋਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਉੱਤਮ ਕਰਮਾਨ
ਜੋ ਕੁਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਏ ਹੋਏ ਵੈਸੋ ਹੋਏ, ਕਰਨੇ ਹਰ ਪਛਾਣ ਹੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਣਾ, ਜੈਸਾ ਸਾਥ ਹੈ ਸਾਡੇ ਸਥਾਨਾ, ਜਿਸ ਤੇ ਉਪਜਤ ਸਮਾਏ ਸਮਾਏ, ਸੁਖ ਨਿਧਾਨ ਨੂੰ ਬਣਿਆਏ। ਆਪ ਸਕੋ ਆਪ ਦੀ ਨੋਮਾ ਨਾਨਕ, ਪ੍ਰਭ ਜਨ ਏਕੋ ਜਾਣ ਸਲੋਕ, ਸਰਬ ਕਲਾ ਭਰਪੂਰ, ਪ੍ਰਭਿਰਥਾ ਜਾਨਣ ਹਾਰ, ਜਾ ਕੇ ਸਿਮਰਨ ਉਦਰੀਆ ਨਾਨਕ, ਤਿਸ ਬਲਿਹਾਰ ਅਸ਼ਟਪਦੀ, ਟੁੱਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ, ਆਪੇ ਬਿਰਤ ਪਾਲ ਸਕਲ ਚਿੰਤਾ, ਜਿਸ ਮਨ ਮਾਏ ਤਿਸੇ ਬਿਰਥਾ ਕੋਈ ਨਾ, ਏਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ, ਆਪਣ ਕੀ ਅਖਸ਼ ਨਾ ਹੋਏ, ਜਿਸ ਉਹ ਪ੍ਰਾਣੀ ਲੁੱਚਿਆ ਕੋਈ, ਤਿਸ ਬਿਨ ਨਾ ਹੀ ਤੇਰਿਆ ਕਿਸ਼ ਕਾਮ, ਗਤ ਨਾਨਕ ਜਪ ਏਕ ਹਰਨਾਪ, ਰੂਪ ਵੰਤ ਹੋਏ ਨਾ ਹੀ ਮੋਹੈ, ਸਭ ਪ੍ਰਭ ਕੀ ਜੋ ਸਲਖੜ ਸੋ ਹੈ, ਤਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕੀ ਤਸਕਾ ਦੀ ਆ ਦਰਬ ਹੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਿਆ ਤਹਾਵੈ, ਜੇ ਕੋਈ ਬਹਿ ਦਾ ਧਾਰ, ਤਿਸ ਦੇ ਮਨਾਰ ਜਨੇ ਗਵਾਰ, ਜਿਸ ਗੁਰਪ੍ਰਸਾਦ ਉੱਠਿਓ ਰੋਹ ਨਾਨਕ ਸੂਜਨ ਸਦਾ ਰੋਗ, ਜਿਉ ਮੰਦਰ ਕੋ ਥਾਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮੰਨਿਆ ਸਥੰਮਣ, ਜਿਉਂ ਪਖਾਨ ਨਾਵ ਚੜ੍ਹ ਤਰੈ, ਪ੍ਰਾਣੀ ਗੁਰਚਰਨ ਲਖਤ ਨਿਸਤਰ ਹੈ, ਜੋ ਅੰਧਕਾਰ ਦੀਪਕ ਪ੍ਰਕਾਸ਼, ਗੁਰਦਰਸ਼ਨ ਦੇਖ ਮਨੋ ਵਿਗਾਸ, ਜਿਉ ਮਾਂ ਧਿਆਨ ਮੈਂ ਮਾਦਕ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਸ਼ੋ ਧੂਰ, ਨਾਨਕੀ ਅਲੋਚਾ ਪੂਰ, ਮਨ ਮੂਰਖਾ ਹੈ ਬਿਲਾਈਐ, ਪ੍ਰਭ ਲਿਖਿਆ ਕਾ ਲਿਖਿਆ ਪਾਈਐ, ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਸਹਿਜ ਧਾਰ, ਜੋ ਕੁਛ ਕਰੈ ਸੋਈ ਸੁਖਮਾਨ, ਪੂਲਾ ਕਾਏ ਫਿਰਿਆ ਜਾਣ, ਕੌਣ ਬਸਤਾ ਹੀ ਤੇਰਾ ਸੰਗ, ਲਪਤ ਰਸਲੋਭੀ ਪਤੰਗ, ਰਾਮ ਨਾਮ ਜਪ ਹਿਰਦੈ ਮਾਇ, ਨਾਨਕ ਪਾਸੇ ਤੀ ਕਰ ਜਾਏ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜ ਮਾਨ ਲਿਓ ਮਨ ਮੋਹ, ਰਾਮ ਨਾਮ ਮਿਰਦੈ ਮੈਂ ਧੋ, ਲਾਦ ਕੇਪ ਸੰਤਿਆ ਸੰਜਾਲ, ਅਵਰ ਤਿਆਗ ਬਖਿਆ ਜੰਜਾਲ, ਧੰਨ ਧਨ ਕਹਿ ਸਭ ਕੋਈ, ਮੁਖੋ ਜਲਾਰ ਦਰਗਹਿ ਸੋਏ, ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਕਾ ਸਤ ਬਲਿਹਾਰ ਹੈ, ਚਰਨ ਸਾਧ ਕੇ ਧੋਇ ਧੋ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧਕੀ ਤੂਰ ਕਰੋ, ਇਸ਼ਨਾਨ ਸਾਧ ਉੱਪਰ ਜਾਈਏ, ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਆ, ਸਾਧ ਸੰਗਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖਿਆ, ਗੁਣ ਗਾਇਆ ਅੰਮ੍ਰਿਤ ਰਸ ਚਾਖਿਆ, ਉਠ ਗਹੀ ਸੰਤੈਂ ਦਾਰੇ ਆਇਆ, ਸਰਬ ਸੁਖਨਾਂ ਨੂੰ ਤੇ ਪਾਇਆ, ਮਿਰ ਤੇ ਕੋ ਜੀ ਵਾਲਣ ਹਾਰ, ਭੂਖ ਕੋ ਦੇਵਤ ਆਧਾਰ, ਸਰਮਦਾਨ ਜਾ ਕੇ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾ ਲੈਣਾ ਪਾਏ, ਸਭ ਕੀ ਤਿਸਕਾਉ ਕਰਨਾ ਯੋਗ, ਤਿਸ ਬਿੰਦੂ ਸੁਰੂਆ ਨਾ ਹੋ, ਜਪ ਜਨ ਸਦਾ ਸਦਾ ਦਿਨਾਣੀ, ਸਭ ਦੀ ਨਿਰਮਲੇ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀ ਅਨੰਦ ਸੋਜ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਪ੍ਰਭ ਚੀਤ, ਭਗਤ ਭਗਤ ਸੁਣੀਆਂ ਤੇ ਲੋਏ, ਜਾ ਕੇ ਹਿਰਦੇ ਕੋਏ, ਸੱਚ ਕਰਨੀ ਸੱਚ ਤਾਂ ਕੀ ਰਹਿ, ਸੱਚ ਹਿਰਦੇ ਸੱਚ ਮੁੱਕ ਹੈ, ਸੱਚ ਹੀ ਦਿਸ ਸੱਚ ਆਕਾਰ, ਸੱਚ ਵਰਤੇ ਸੱਚ ਆਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ, ਕਿਸ਼ਤੇ ਗੁੰਤੇ ਪ੍ਰਭਿੰਨ, ਤੁਸੇ ਬੁਝਾਏ ਨਾਨਕ, ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ, ਅਵਨਾਸੀ ਬ੍ਰਹਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਤਿਆਗ, ਤਿਸੇ ਪਰੇ ਨਹੀਂ ਕਿਸ਼ ਕੋਈ, ਸਰਮ ਨਿਰੰਤਰੇਕੋ ਸੋਏ, ਆਪੇ ਬੀਨਾ ਆਪੇ ਦਾਨਾ, ਗੈਰ ਕਬੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਤਰੇ ਕੀ ਚਰਨੀ ਪਾਓ, ਨਾਨਕਿਆ ਮਨ ਅੰਦਰਾਓ, ਮਨਸਾ ਪੂਰਨ ਸਰਨਾ, ਜੋਗ ਜੋ ਕਿਰਪਾਇਆ ਸੋਈ ਹੋਗ, ਹਰਨ ਫਰਨ ਜਾ ਕਾ ਨਿਤ੍ਰਿਪੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਦ ਰੂਪ ਮੰਗਲ ਸਭ ਜਾ ਕਹਿ, ਸਰਬ ਸੋਖ ਸੁਣੀਆ ਕਰਤਾ ਕਹਿ, ਰਾਜ ਮੈਂ ਰਾਜ, ਯੋਗ ਮੈਂ ਜੋਗੀ, ਤਪ ਮੈਂ ਤਪੀਸਤਰ, ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖਾ ਕਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾ ਆਏ, ਸਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ, ਭੂਲ ਸਕਲ ਪ੍ਰੋਈ, ਆਪਣੇ ਸੂਤ ਸਮਤ ਗਿਆਨ ਧਿਆਨ ਜਨ ਦੇ, ਜਨਦਾਸ ਨਾਮ ਧਿਆਵੈ ਸੇ ਦੇ, ਗੁਣ ਮੈਂ ਜਾ ਕੋ ਬ੍ਰਹਮਾਏ, ਜਨਮ ਰਹਿ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜਾਂ ਸਜਣਾ ਵੇ ਤਸ ਨਾਨਕ, ਜਾਂ ਨਾਨਾ ਰੂਪ ਨਾਨਾ, ਜਾ ਕੇ ਰੰਗ ਨਾਨਾ ਪੇ ਕਰੇ, ਰੰਗ ਨਾਨਾ ਵਿਧਗੀ ਨੂੰ ਵਿਸਥਾਰ, ਪ੍ਰਭ ਆਪਣਾ ਸੀ ਕਿੰਕਾਰ, ਨਾਨਾ ਚਲਦ ਕਰੇ ਕਿ ਨਮਾਏ, ਪੂਰਿਓ ਪੂਰਨ ਸਭ ਠਾਏ, ਨਾਨਾ ਵਿਧ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕੁਛ ਦਸਕਿਆ ਸਭ ਦਸਕੇ ਠਾਉ, ਜਪ ਜਪ ਜੀਵੇ ਨਾਨਕ ਕਰ ਨਾਮ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ, ਨਾਮ ਕਿਤਾਰੇ ਆਕਾਸ਼ ਪਤਾਲ, ਨਾਮ ਕਿਤਾਰੇ ਸਗਲੇ ਆਕਾਰ, ਨਾਮ ਕਿਤਾਰੇ ਸਗਲ ਆਕਾਰ, ਨਾਮ ਕਿਤਾਰੇ ਪੁਰੀ ਸਭ ਭਵਨ, ਨਾਮ ਕੇ ਸੰਗ ਉਤਰੇ ਸੋਹ ਸਰਵਣ ਕਰ ਕਿਰਪਾ, ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਜਾ ਕੀ ਬਾਣੀ, ਸਤ ਕਰਮ ਕਰਤੂਤ ਸਤ ਸਜਾ ਕੀ ਬਾਣੀ, ਸਤ ਪੁਰਖ ਸਮਾਇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸ ਬੁਝਾਇਤ ਸਦਾ ਭਲੀ, ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ, ਸਤ ਨਾਨਕ ਗੁਰ ਤੇ ਪਾਈ, ਸਤ ਵਜਨ ਸਾਧੂ ਉਪਦੇਸ਼, ਸਤ ਜਨ ਜਾ ਕਰ ਦਿਆ ਪ੍ਰਵੇਸ਼, ਸਤ ਨਿਰਤ ਪੂਜਾ ਕੋਈ ਨਾਮ, ਜਪਤਾ ਕੀ ਕਤ ਹੋਏ ਆਪ, ਸਤ ਕੀ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ,
ਜਿਸ ਕੀ ਸ੍ਰੇਸ਼ਟ ਸੁਕਰਨ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆਰਣ ਜੋ ਤੁਸ ਪਾਵੈ ਸੋ ਵਰਤੀ ਆ ਬਿਸਮਨ ਬਿਸਮ ਭਾਈ ਬਿਸਮਾ ਜੀ ਨੇ ਬੁਝਿਆ ਤਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਾਂ ਰਾਏ ਗੁਰ ਕੇ ਬਚਨ ਪਦਾਰਥ ਲਏ ਹੋਏ ਦੱਤ ਦੋ ਘਟਣ ਹਾਰ ਜਾਂ ਕੈ ਸੰਗ ਤਰੇ ਸੰਸਾਰ ਜਾਂ ਨਕਾ ਸੇਵਕ ਸੁਬਟ ਭਾਗੀ ਜਨ ਕੈ ਸੰਗ ਇਕ ਲਿਬ ਲਾਗੀ ਹੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਬਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਓਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤਸਾ ਸੇਵਦਾਸ ਦਰਸ਼ਨ ਸਤ ਸਤ ਪੇਖਣਾ ਨਾਮ ਸਤ ਸਤਿਆਵਣ ਹਰ ਆਪ ਸਤ ਸਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਜ ਸੁਨਤਾ ਪੂਜਨਾਰ ਕੋ ਸਤ ਸਭ ਹੋਏ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਿਨ ਮਾਨਿਆ ਖੰਡ ਨਾਮ ਤੇ ਮੂਲ ਪਛਾਣਾ ਜਾ ਕੇ ਵਿਦਿਆ ਵਿਸ਼ਵਾਸ ਪ੍ਰਭ ਆਇਆ ਤਦ ਗਿਆਨ ਸੰਬੰਧ ਪ੍ਰਗਟਾਇਆ ਐ ਤਿੰਨ ਪੋਏ ਬਸਾਨਾ ਜਿਸ ਤੋਂ ਉਪਜਿਆ ਤਸਮਾਇ ਸਮਾਨਾ ਬਸ ਸਮਾਇਲੇ ਬਸ ਗੜਾਈ ਦਾ ਕੋ ਭਿੰਨਾ ਕਿਆ ਨਾ ਜਾਈ ਬੂਝੇ ਪੂਜਨਾਰ ਪਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕੇ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣਿਆ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪ੍ਰਭ ਭਲਣਹਾਰਾ ਸੇਵਕ ਕੀ ਰਾਖ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰਹਿ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕੀ ਆ ਪਤ ਰੱਖੇ ਤਾਂ ਕਿ ਤੁਮ ਕੋਈ ਨਾ ਰੱਖਿਆ ਪ੍ਰਭ ਕੇ ਸੇਵਕ ਕੋ ਨਾ ਪਹੁੰਚਿਆ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਿਆ ਦਿਸ ਪ੍ਰਗਟਾ ਨੀਕੀ ਗਿਰੀ ਮੈਂ ਕਦ ਰੱਖਿਆ ਭਸਮ ਕਰੇ ਭਸਮ ਕਰੇ ਲਸਕਰ ਕੋਟ ਲਾਖੈ ਜਿਸ ਕਾ ਸਾਹਸ ਨਾ ਕਰਤਾ ਤਾਂ ਕੋ ਰੱਖ ਦੇ ਕਰਾਤ ਮਾਨਸ ਯਤਨ ਕਰਤ ਬਭਾਤ ਉਸਕੇ ਕਰਤਾ ਬਰਤੇ ਜਾਤ ਮਾਰੇ ਰੱਖੇ ਵਰਨਾ ਕੋਈ ਸਬਜ਼ੀਆਂ ਕਾ ਰੱਖੈ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਬਣਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀਏ ਮਰਤੇ ਮੰਤ ਅੰਤਰ ਪੀਏ ਨਾਮ ਰਤਨ ਜਿਨੀ ਗੁਰਮੁਖ ਪਾਇਆ ਤਸ ਕੀ ਸ਼ਬਰ ਨਾਈ ਦਸਟਾਇਆ ਨਾਮ ਧੰਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸੋ ਜਨ ਦਰਬਦਾਨੇ ਮੰਤਰ ਨਾਮ ਨਾਮ ਸਮਾਨੇ ਉੜਤ ਬੈਠ ਸੋਭਤ ਨਾਮ ਕੋ ਨਾਨਕ ਜਨ ਕੇ ਸਤਿਕਾਮ ਬੋਲੋ ਜਸ ਬਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਆਦ ਕਰੇ ਭਗਤਾ ਤੁਮ ਕੇ ਚਾਹੇ ਪ੍ਰਭ ਆਪਣੇ ਸੁਰੈ ਸਮਾਜ ਜੋ ਹੋਆ ਵੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੈ ਜਿਸ ਕੀ ਮੈਂ ਕੌਣ ਬਖਾਣੂ ਤੁਸ ਕਾ ਕੌਣ ਕਹੇ ਇੱਕ ਨਾ ਜਾਣੂ ਅੱਠ ਪੈਰ ਪ੍ਰਭ ਵਸਿਆ ਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਉੜਦੇ ਮੰਥਨ ਆਪਣਾ ਤਿੰਨ ਜਾਂਦੇ ਜਿਨ ਜਨਾ ਪ੍ਰਭ ਪਛਾਤਾ ਸੋ ਜਨ ਸਰਬ ਥੁੱਖ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰਸ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸੇਖੀ ਕਰੇ ਪ੍ਰਤਪਾਲ ਸੇਵਕ ਗੁਰ ਸਦ ਦਿਆਲ ਸੇਖੀ ਗੁਰ ਦੁਰਮਤ ਮਲਹਿਰਾ ਗੁਰ ਬਚਨੀ ਨਾਮ ਉਚਰਿਆ ਸਤਿਗੁਰ ਸਿੱਖਿਆ ਬੰਧਨ ਕਾਟਿਆ ਗੁਰ ਕਾ ਸਿੱਖ ਬੇਕਾਰ ਧਿਆਟਿਆ ਸਤਿਗੁਰ ਸਿੱਖ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ।

ਮੰਤਰ ਅਮਰ ਦਿਸ਼ਟਪੇ ਕੇ ਸੰਤਾ ਗੁਣ ਬੇਅੰਤ ਕੀਮਤ ਨਹੀਂ ਪਾਏ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਤ ਸਲੈ ਮਿਲਾਏ, ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀਮਤ ਕਿੰਨੇ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰਿਆ ਚਰਨ ਕਮਲ ਹਿਰਦੈ ਸਮਰੈ ਸਤਿ ਬਲਿਆਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਰਦਾਸ ਅੱਠ ਪੈਰ ਹਰ ਕਾ ਨਾਮ ਲੇ ਸਚ ਉਪਦੇ ਸੇਵਕ ਉਦੇ ਮੋਹ ਮਾਇਕ ਸੰਗ ਨ ਦੇਵ ਮਨ ਮੈਂ ਰੱਖਿਆ ਰੇ ਕੰਧ ਕਰ ਦੀ ਭਗ ਪ੍ਰਗਾਸੇ ਨਾਨਕ ਭਰਮੋ ਦੁਖਤਾ ਤੇ ਨਾਸੇ ਤਾਉ ਤਮਾਏ ਠੰਡ ਵਰਤਾਈ ਜਾਂਦੇ ਪਿਆ ਦੁਖ ਨਾਟੇ ਪਾਏ ਜਨ ਮਨ ਕੇ ਮਿਟਿਆ ਦੇ ਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਪਏ ਬਸੇ ਮਨ ਸਲ ਦਿਆਗ ਸਗਲ ਵਿਆਦ ਮਨ ਤੇ ਗਲ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪੀਓ ਇਕਲਾ ਧਾਰ ਜਨ ਸਗਲੀ ਮੋਈ ਆਪਣੀ ਜਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾ ਆਏ ਕੋਈ ਸਰਬ ਨੰਤਰੇ ਕੋ ਸੋਏ ਉਤ ਪੋਦਰਾ ਵੈ ਰੂਪ ਰੰਗ ਪੈ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਗੁਰ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧ ਨ ਚੱਲੈ ਬਿਨ ਭਜਨ ਬਿਖੜੈ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਤੁਨ ਸਾਰ ਅਸ਼ਟ ਬਰੀ ਸੰਤ ਜਨਮ ਲਿਖ ਰੋ ਵਿਚਾਰ ਏਕ ਸਿਮ ਨਾਮ ਉਧਾਰੋ ਰੂਪਾਵ ਸਮੀਤ ਵਿਸਾਰੋ ਚਰਨ ਕਮਰਦ ਮੈਂ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਥ ਦਿੜ ਕਰ ਗੋ ਨਾਮ ਅਰਵਤ ਹੈ ਤਨ ਸੰਚੋਏ ਭਗਵੰਤ ਸੰਤ ਜਨਾ ਕੇ ਨਿਰਮਲ ਮਨ ਦੇ ਕਾਸਾ ਕੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉੱਠਤਾ ਹੋਇਆ ਸੋ ਤਨ ਹਰ ਸੇਵਾ ਦੇ ਪਾਵੈ ਜਿਸ ਸੁਖ ਨਿਤ ਬਾਦਸ਼ਾਹ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰੇ ਭਲੀ ਕਰਨੀ ਸਾ ਸੁਭਾ ਪਜਰ ਕੀ ਸਰਨੀ ਅਨਕ ਪਾਵੇ ਰੋਗ ਨਾ ਜਾਏ ਰੋਗ ਮਿਟਿਆ ਰੌਖਦ ਲਾਏ ਸਰਬ ਨਿਧਾਨ ਮੈਂ ਅਰਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਭ ਦੁਆਰ ਕੇ ਨਾ ਇਹਦੇ ਦਸਤਾਵਤਾ ਵਿਠਾਏ ਤਾਂ ਕੋ ਬਿਗਿਨ ਲਾਗੇ ਕੋਈ ਜਾ ਕਰ ਬਸ ਯਾਰ ਸੋ ਜੇ ਕਲ ਤਾਤੀ ਠੰਡਾ ਨਾਮ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨ ਸਹਿ ਪੂਰਨ ਹੋਏ ਆਸ ਹੋਏ ਭਗਤ ਪਾਏ ਆਤਮ ਪ੍ਰਕਾਸ ਜਾਏ ਬਸੇ ਵਿਨਾਸੀ ਕੋ ਨਾਨਕ ਘਾਟੀ ਜਮ ਵਾਸੀ ਤਤ ਵਿਚਾਰ ਕੇ ਜਨ ਸਾਚਾ ਜਨਮ ਰਸੋ ਕਾਚੋ ਕਾਚਾ

ਨਾਨਕ ਭਾਵ ਨਾ ਛੁੱਟਣ ਹਾਰੇ ਸਿਮਰ ਸਾਸਤਰ ਵੇਦ ਵਿਚਾਰ ਯਾਰ ਕੀ ਪਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਵੱਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੈਂ ਮੂਰਖ ਮਨਾ ਤੂੰ ਕਿਆ ਲਪਟਾਵੈਂ ਮੂਰਖ ਮਨਾ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੈਂ ਮੂਰਖ ਮਨਾ ਸੁਤਮੀਤ ਘਟਾਂ ਪਰ ਬੰਤਾ ਇਹਦੇ ਕਹੋ ਤੂੰ ਕੰਮ ਸੁਨਾਥਾ ਰਾਜ ਰੰਗ ਮੈਂ ਵਿਸਤਾਰ ਤੇ ਕਹੋ ਕੰਮ ਛੁਟਕਾਰਾ ਹਸਤੀ ਰੱਥ ਸਵਾਰੀ ਝੂਠਾ ਡੰਮ ਝੂਠ ਵਸਾਰੀ ਜਿੰਦੀ ਇੱਥੇ ਸਿਬੂ ਜਿਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਲਈ ਹੋਇਆ ਨੇ ਭਗਤ ਬਿਨਾਂ ਵੱਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨਮਾਇ ਜਨਮ ਜਨ ਕੇ ਕਿਲ ਬਿਗਜਾਇ ਆਪ ਜਪੋ ਅਵਰਾ ਨਾਮ ਜਪਾਓ ਸੁਣਤ ਕੈਦ ਰਹਿਤ ਗਤ ਪਾਓ ਸਾਰ ਪੂਸਾ ਤਰ ਕੋ ਨਾਉ ਸਹਿ ਸਪਾਈ ਨਾਨ ਗੁਣ ਗਾਓ ਗੁਣ ਗਾਓ ਤੇਰੀ ਉਤਰ ਸਮੈਲ ਮੈਂ ਸਚਾਇਓ ਮੈਂ ਬਿਕਵੈਲ ਹੋਏ ਚਿੰਤ ਬਸੇ ਸੁਖ ਨਾਲ ਸਾਸ ਗਿਰਾ ਸਰ ਨਾਮ ਸਮਾਲ ਸਾਠ ਸ਼ਾਨਮ ਸਗਲੀ ਮਨਾ ਸਾਹ ਸੰਗ ਪਾਵੇ ਸਜ ਧਨਾ ਪੂੰਜੀ ਸੰਚ ਕਰੇ ਬਿਹਾਰੀਆਂ ਸੁਖ ਦਰਗਹਿ ਜੈ ਕਾਰ ਸਰਬ ਨਿਰੰਤਰ ਏਕੋ ਦੇ ਕੋ ਉਹਨਾਂ ਨੂੰ ਜਗ ਕੇ ਮਸਤਕ ਲੇ ਕੇ ਕੋ ਜਪੇ ਕੋ ਸਲਾਹ ਇੱਕ ਸਿਮਰੇ ਕੋ ਮਨ ਆਹ ਇੱਕ ਸਿਮਰੇ ਗੁਣ ਗਾਉ ਅਨੰਤ ਮੰਤ ਜਪੇ ਇੱਕ ਭਗਵਾਨ ਦੇ ਕੋ ਏਕ ਏਕ ਰਾ ਪੂਰਨ ਪੂਰੇ ਉਪਰਾ ਵਿਆਪ ਅਣਕ ਵਿਸਤਾਰ ਏਕ ਤੇ ਪਈ ਇੱਕ ਰਾਤ ਪ੍ਰਾਸ਼ਤ ਗਏ ਮੰਤ ਨੰਤਰ ਏਕ ਪ੍ਰਭਾਤਾ ਗੁਰ ਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਿਆ ਆਇਆ ਪਰਿਆ ਤੋ ਸਰਨਾ ਇਹਨਾਂ ਨੇ ਕੀ ਪੂਰਾ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚ ਪ੍ਰਵਧਾਨ ਕਰ ਕਿਰਪਾ ਦੇਵ ਨਾਮ ਸਾਜਨ ਕੀ ਮੰਗ ਧੂਰ ਪਾਰ ਬ੍ਰਹਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੋਂ ਮੈਂ ਧਿਆਉ ਚਰਨ ਕਮ ਸੋ ਲੱਗਿਆ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਇਹ ਕੋਟ ਇੱਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦੁਸ਼ਟ ਮਾਨਸ ਕੋਈ ਰਸ ਪਾਵੇ ਬਿਰਲਾ ਕੋਈ ਜਿਨ ਚੱਖ ਐਸੇ ਜੰਤਰ ਤਾਨੇ ਪੂਰਨ ਪੁਰਖ ਨਹੀਂ ਡੁਲਾ ਨੇ ਸੋਪਰ ਭਰੇ ਪ੍ਰੇਮ ਰਸ ਜਾਂਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰ ਨਾਮ ਸਭ ਤਿਆਗ ਅੰਤਰ ਪ੍ਰਕਾਸ਼ ਅੰਦਰ ਲੈ ਬਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਕੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕੀ ਨੂੰ ਸਦਾ ਦਿਆਲ ਬੰਧਨ ਕਾਟ ਮੁਖ ਜਨ ਭਇਆ ਜਨ ਮਰਨ ਦੁੱਖ ਭਰਮ ਗਿਆ ਇਸ ਪੁੰਨੀ ਸਰਦਾ ਸਭ ਪੂਰੀ ਲਾਭ ਰਿਹਾ ਸਤਸੰਗ ਅਜੂਰੀ ਜਿਸ ਕਾ ਸਾਧਨ ਲਿਆ ਮਿਲਾ ਹੈ ਨਾਨਕ ਭਗਤੀ ਨਾਮ ਸਮਾਏ ਸੋ ਕੋਈ ਬਿਸਰ ਜੇ ਘਾਲ ਨਾ ਪਾਣੇ ਸੋ ਕੋਈ ਬਿਸਰ ਜੇ ਕੀ ਆ ਜਾਣੇ ਸੋ ਕੋਈ ਬਿਸਰ ਜੀ ਨੇ ਸਭ ਕੀ ਦੀਆ ਸੋ ਕੋਈ ਬਿਸਰ ਜੇ ਜੀਵਨ ਜੀਆ ਸੋ ਕਿਉਂ ਬਿਸਰਾ ਜੇ ਅਗਨ ਮੈਂ ਰੱਖਿਆ ਗੁਰਪ੍ਰਸਾਦ ਕੋਈ ਬਿਰਲਾ ਲਾਖਿਆ ਸੋ ਕੋਈ ਬਿਸਰਾ ਜੇ ਵਿਖਤੇ ਘੱਟ ਹੈ ਜਨ ਜਨ ਕਾ ਟੂਟਾ ਗੰਢ ਹੈ ਗੁਰਪੁਰੇ ਤੋਂ ਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਮਾਨ ਦਿਆ ਜਪੋ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਨਾਮ ਜਪਾਓ ਭਗਤ ਪਾਏ ਤਰੀ ਸੰਸਾਰ ਬਿਨ ਭਗਤੀ ਤਨੋ ਸ਼ੀਸ਼ਾਰ ਸਭ ਕਲਿਆਣ ਸੁਖ ਨਿਤ ਨਾਮ ਬੂਟ ਜਤ ਪਾਏ ਬਿਸਰਾਮ ਸਗਲ ਦੁੱਖਾ ਵਤਨਾਸ ਨਾਨਕ ਨਾਮ ਜਪੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਸਿਆ ਮੰਤਰ

ਕੀ ਗੁਣਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨੋ ਉਪਦੇਸ ਬਾਰ ਬਾਰ ਨਿਤ ਕਰ ਪੇਟ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਤ੍ਰੈ ਚੰਦਾਸ ਨਿਤਿਆ ਕੋ ਤਰੰਗ ਸੰਜਨ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸਾਗਰ ਅਗਰ ਸਾਗਰ ਤਰੋ ਹਰ ਤਨ ਕੇ ਪਰਲੇ ਹੋ ਭੰਡਾਰ ਨਾਨਕਗੁਰ ਪੂਰੇ ਨਮਸਕਾਰ ਕੇ ਕੁਸ਼ਲ ਸਹਿਜ ਅਨੰਦ ਸਾਧ ਸੰਗ ਭਾਈ ਪਰਮਾਨੰਦ ਨਰਕ ਨਿਵਾਰੇ ਉਧਾਰ ਜੀ ਗੁਣ ਗੋਬਿੰਦਮ ਤਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਰੁਕਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰਮ ਬਾਰ ਰੰਗ ਜੀ ਕਾ ਆਧਾਰ ਤੁਮ ਸਲੋਕ ਸਾਧ ਕੇ ਬਚਨ ਅਮਲੀਕ ਲਾ ਲਿਓ ਰਤਨ ਸੁਣਤ ਕਮਾਵਤ ਹੋਤ ਉਦਾਰ ਆਪ ਤਰੈ ਲੋਕ ਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਰਾਗਾ ਰੰਗ ਜਾ ਰਹੇ ਸ਼ਬਦ ਨਾਦ ਬਾਜੇ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਤ ਕੇ ਮਾਤੇ ਨਾਨਕ ਕੁਦਰਤ ਕੇ ਸਾਥੇ ਸੰਯੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਕੇ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਹਾਲ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਰ ਰਸਨਾ ਕਹਿ ਤੇ ਕਰ ਪ੍ਰਸਾਦ ਤੇਰਾ ਪ੍ਰਭ ਧਾਰੀ ਨਾਨਕ ਨੇ ਵੀ ਕੇ ਮਹਾਰੀ ਪ੍ਰਭ ਕੀ ਸਰ ਕਰੋ ਸੰਤ ਮੀਤ ਸਾਵਧਾਨ ਏਕਾ ਕਰਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਧਨ ਦਾਨ ਸਰਬ ਸ਼ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਵਿੱਚ ਪਾਏ ਸਥਾਨ ਬੋਰ ਨਾ ਹੋਵੇ ਅਮਨ ਜਾਨ ਹਰ ਤਨਖਾੜ ਚਲੇ ਜਨ ਸੋਏ ਨਾਨਕ ਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸੇ ਸੁਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤਸਕ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦਿਸ਼ਟੇਤਾ ਇਹ ਫਲ ਤਿਸ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਕੋਈ ਸਭ ਯੁਗ ਮੈਂ ਤਾਕੀਕਤ ਹੋਏ ਗੁਰੂ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਆਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਗੋਟ ਪ੍ਰਾਸ ਸਾਧ ਸੰਗ ਮਿਟਿਆ ਸੰਤ ਕਿਰਪਾ ਦੇ ਜੰਮਦੇ ਛੁੱਟਿਆ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸੰਗ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਏ ਪ੍ਰੀਤ ਤਿਸ ਦਿਨ ਆਵੇ ਅਰ ਪ੍ਰਭ ਚੀਤ ਜਨਮ ਮਰਨ ਤੱਕ ਦੁੱਖ ਨਿਵਾਰ ਹੈ ਦੁਰਲਭ ਦੇ ਤਤਕਾਲ ਉਧਾਰ ਹੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਨਮਾਇ ਸੁਬਾਣੀ ਦੂਰ ਰੋਗ ਬਿੰਦ ਸਾਹਿਬ ਭਰਮੋ ਸਾਧ ਨਾਮ ਨਿਰਮਲਤਾ ਕੇ ਕਰਮੋ ਸਭ ਤੇ ਯੁਜਤਾ ਕੀ ਸੋਭਾ ਬਣੀ ਨਾਨਕੇ ਗੁਣਨਾਮ ਸੁਖਮਣੀ ਸਭ ਤੇ ਉਚਤਾ ਕੀ ਸੋਭਾ ਬਣੀ ਨਾਨਕੇ ਗੁਣਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਦਾ ਗਾਵੋ ਹਰੀ ਕੇ ਰਾਮਾ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰੇ ਆ ਤੂੰ ਸਦਾ ਰਹੋ ਅਰਨਾਲਿਆ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਣਾ ਸਭ ਨਾਲ ਗੱਲਾਂ ਸਮਰਾ ਸੁਆਮੀ ਸੋਖ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸੱਚੇ ਸਾਹਿਬ ਨਾ ਹੀ ਕਰਤੇ ਰਹਿਤਾ ਤੇਰਾ ਸਭ ਕੁਛ ਹੈ ਜਿਸ ਦੇ ਸੁਪਾਵੇ ਸਦਾ ਸਿਫ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਹਾ ਨਾ ਹੀ ਕਰਤੇਰਾ ਸੱਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾ ਕੇ ਕਰ ਸੁਭਾ ਕੇ ਸ਼ਬਦ ਵਾਜੇ ਗਲਾ ਜਿਤ ਧਾਰੀ ਆ ਪੰਚ ਦੂਤਰ ਵਸ ਕੀਤੇ ਕਾਲਗੰਡ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਮਰ ਕੇ ਲਾ ਕੇ ਕਹਿ ਨਾਨਕ ਤਿਸ ਕੋ ਕਰਨ ਵਾਜਿਆਂ ਦੱਸਣੋ ਵਡਭਾਗੀ ਹੋ ਸਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵੇ ਸਤਿਗੁਰਿਆ ਭਰਪੂਰੇ ਬਨਵੰਤ ਨਾਨਕ ਗੁਰ ਚਮ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿ ਤੇ ਪਵੇ ਸਤਿਗੁਰਿਆ ਭਰਪੂਰੇ ਬਨਵੰਤ ਨਾਨਕ ਗੁਰ ਚਮ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਭ ਨਾਨਕ ਸਭ ਤੇਰੀ ਵਡਿਆਈ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੇ ਜਲਾਇਰਾਂ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਭੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤੱਕਣ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿ ਕੂੜਾ ਤੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੋ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੇ ਤਾਂ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਗਾਵੈ ਕੋ ਦਾਤ ਜਾਣੇ ਦੀ ਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦੱਸਿਆ ਦੂਰ ਗਾਵੈ ਕੋ ਵੇਖਿਆ ਦਰਾ ਦੂਰ ਕਤਨਾ ਕਰਿੰਦਾ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹ ਨਾਨਕ ਸੈਵੇ ਪ੍ਰਭਾਵ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹੀ ਦੇਹੀ ਦਤ ਕਰੇ ਦਤਾਰ ਫੇਰ ਕਿਆ ਅੱਗੇ ਰੱਖੀ ਹੈ ਜਦ ਸੈ ਦਰਬਾਰ ਮੌਕੇ ਬੋਲਣ ਬੋਲੀ ਜਾਇ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀ ਸਭ ਆਪੇ ਸਚਿਆਰ ਥਾਪੇ ਨਾ ਜਾਏ ਕੀਤਾ ਨਾ ਹੋਇਆ ਪਿਆ ਮਨੋਰੰਜਨ ਸੋਏ ਜਿਨ ਸੇਵਾ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਵ ਦੁੱਖ ਪ੍ਰਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਉਂ ਜਾਣਾ ਅੱਖਾਂ ਨਾ ਹੀ ਕਹਿਣਾ ਕਥਨ ਨਾ ਜਾਏ ਗੁਰੂ ਕਦੇ ਬੁਝਾਈ ਸਭਨਾ ਜੀਆਂ ਕਹਿ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥਨਾਵਾਂ ਜੇ ਤਸਪਾਵਾਂ ਵਿਣ ਭਾਣੇ ਕਿ ਨਾਏ ਕਰੀ ਜੇ ਤੀਸਰ ਟੋਪਾਈ ਵੇਖਾਂ ਵਣ ਕਰਮਾਂ ਕਿ ਮਿਲੈ ਲਈ ਮਤਵੀ ਤਾਂ ਤੰਜਵਾਰ ਮਾਣ ਜੇ ਗੁਰ ਕੀ ਸਿੱਖ ਸੁਣ